ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਣਾ ਨਿਭਾਹੀ।

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਬੇਦਤੇ ਗੁਫਤਵੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਮਾਏ। ਖਾਲਸ ਜੀ ਕੇ ਬੋਲ ਬਲ ਬੋਲੋ ਜੀ, ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਨ ਦਾਨ, ਪ੍ਰਸਾ ਦਾਨ, ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧੰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ।

ਅਰਦਾਸ ਸਮਾਹ ਸੰਗਤ ਅਤੇ ਟੱਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਤਾ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕਲਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਉਦਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤਿਆ ਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਨਾਨਕ ਮੇਰ ਸਰੀਰ ਕਾ ਇਕ ਰਜ ਕਥਾ ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੀ ਸਾਜੁ ਰਸ ਸੰਤੋ ਗਾ ਧਰਮ ਗਿਰਤਵਾ ਤੇਰੇ ਤੇਰਾ

ਭਾਈ ਜੋ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਨ ਭਇਆ ਪਾਰ ਜਾਤ ਗੋਪੀ ਲੈ ਆਵਿੰਦਰਾਮ ਮੈਂ ਰੰਕੀਆ ਕਲ ਮੈਂ ਬੇਦ ਤ੍ਰਿਪਨ ਹੋਇਆ ਨਾਉਂਖ ਦਾਈ ਅਲੋਹ ਭਇਆ ਨੀਲ ਵਸਲਿਕ ਪ੍ਰੇਤਾ

ਬਕਰਾ ਰਨਕਾਇਆ ਸੁਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀਪਰ ਪਾਈਏ ਹੋਰ ਨਾਨਕ ਤਗ ਨ ਟੁੱਟਈ ਜੇ ਤਗ ਹੋ।

ਰਹਿਆ ਭਰਪੂਰ ਮੱਥੇ ਟਿੱਕਾ ਤੇ ਧੋਤੀ ਕਕਾਈ ਹੱਥ ਸ਼੍ਰੀ ਜਗਸਾਈ ਨੀਲ ਵਸਰ ਪਰਵੈ ਪ੍ਰਵਾਨ ਮਿਲੇ ਸਾਲੇ ਪੂਜੈ ਪ੍ਰਾਂ ਭਾਗਾਂ ਕਾ ਕੁੱਟਾ ਬੱਕਰਾ ਖਾਣਾ ਕਿਉਂਕਿ ਉੱਪਰ ਕਿਸੇ ਨਾ ਜਾਣਾ ਦੀ ਕਹਿ ਚੁੱਕਾ ਕੱਢੀ ਕਾਰ ਉੱਪਰ ਬੈਠੀ ਕੁੜੀ ਯਾਰ ਮਤ ਪਿੱਟੇ ਵੀ ਮਤ ਪਿੱਟੇ।

ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ 103.6 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵੱਜ ਚੁੱਕੇ ਨੇ। ਪ੍ਰੋਗਰਾਮ ਸੂਫੀਆਨਾ ਖਿਆਮ।

ਸਰਵਿਸ ਦੀ ਪੰਜਾਬੀ ਸੇਵਾ ਵਿਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ, ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ। ਔਖੀ ਘਾਟੇ ਵਿਖੜਾ ਪੈਂਦਾ।

ਰੁੱਖੀ ਘਾਟੇ ਬਿਖਰਾ ਪੈਂਡਾ ਰਾਹ ਫਕੀਰਾਂ ਦਾ ਲੰਮਾ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ

ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ ਬਾਹੂ ਪੇ

ਅਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹ ਸੁਣਦੇ ਹਾਂ ਬੀਐਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ, ਤੱਤੀ ਰੋ ਰੋ ਵਾਟ ਨਿਹਾਰਾ ਸਾਮਲ ਮੋੜ ਮੁਹਾਰਾ।

Entonces en ese programa Sufi Ana Kalam. FM 103.6 MHz ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਇੰਡੀ ਪੰਜਾਬੀ ਸੇਵਾ ਸ਼ੁਰੂ ਕਰੀ ਮੁਤਾਬਕ ਇਸ ਵੇਲੇ ਸਵੇਰੇ 6:29 ਤੇ 25 ਸਕਿੰਟ ਹੋ ਰਹੇ ਨੇ ਇਸ ਪ੍ਰੋਗਰਾਮ ਦੇ ਨਾਲ ਸਾਰੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ।

0: नेपाल हड़ा तो बाद एक वड्डे बचाव यतन विच त्रिशूली 3A पनबिजली प्रोजेक्ट विच एक सुरंग विच फसे दो लोगों नू 10 दिन बाद जिंदा बचाया गया। चाइना मास्टर्स बैडमिंटन विच सात्विक साईराज रणकी रेड्डी ते चिराग शेट्टी दी भारतीय जोड़ी अशांत सैमीफाइनल विच स्थान बनाउण लई डेनमार्क दी जोड़ी खिलाफ मैदान च उतरेगी। ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਓ ਸਿੰਕਰੋਨਸ ਆਰਬਿਟ ਤੋਂ ਭਾਰਤ ਦੇ ਪਹਿਲੇ ਇਮੇਜਿੰਗ ਉਪਗ੍ਰਹਿ EOS-05 ਨੂੰ ਲੈ ਕੇ ਜਾਣ ਵਾਲੇ GSLV F-17 ਦੇ ਸਫਲ ਲਾਂਚ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਫਲ ਲਾਂਚ ਨੂੰ ਭਾਰਤ ਦੇ ਪੁਲਾੜ ਖੇਤਰ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਮੁਹਾਰਤ ਨਵੀਨਤਾ ਅਤੇ ਵਧਦੀਆਂ ਸਮਰੱਥਾਵਾਂ ਦਾ ਝਲਕਾਰਾ ਕਿਹਾ। ਉਨ੍ਹਾਂ ਨੇ ਇਸ ਨੂੰ ਇਸਰੋ ਵੱਲੋਂ ਇਕ ਸ਼ਾਨਦਾਰ ਪ੍ਰਾਪਤੀ ਅਤੇ ਦੇਸ਼ ਲਈ ਇਕ ਮਾਣ ਵਾਲਾ ਪਲ ਵੀ ਕਿਹਾ। ਭਾਰਤੀ ਪੁਲਾੜ ਖੋਜ ਸੰਗਠਨ ਨੇ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ GSLV F-17 ਰਾਕੇਟ ਤੇ EOS-05 ਧਰਤੀ ਨਿਰੀਖਣ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ। ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਕਿਹਾ ਕਿ ਮਿਸ਼ਨ ਭਾਰਤ ਦੀਆਂ ਧਰਤੀ ਨਿਰੀਖਣ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ ਤੇ ਧਰਤੀ ਨਿਰੀਖਣ ਸੇਵਾਵਾਂ ਦੀ ਡਿਲੀਵਰੀ ਵਿਚ ਸੁਧਾਰ ਕਰੇਗਾ।
1: I am very happy to announce that GSLV.
2: मुझे यह घोषणा करते हुए अत्यंत प्रसन्नता हो रही है कि GSLV F-17 वाहन ने उन्नत पृथ्वी अवलोकन उपग्रह 5 को सफलतापूर्वक और सटीक रूप से उसकी निर्धारित कक्षा में स्थापित कर दिया है। हमने इस प्रक्षेपण वाहन का उपयोग करके एक बार पृथ्वी अवलोकन उपग्रह 5 के चालू हो जाने के बाद यह भू कक्षा से भारत का पहला समर्पित इमेजिंग उपग्रह बन जाएगा, जो हमारे देश के लिए महत्वपूर्ण रणनीतिक डेटा प्रदान करेगा।
1: जियो ऑर्बिट प्रोवाइडिंग important strategic data for our country.
0: EOS-05 ਖੇਤੀਬਾੜੀ ਅਤੇ ਆਫਤ ਪ੍ਰਬੰਧਨ ਵਰਗੇ ਖੇਤਰਾਂ ਵਿਚ ਸਹਾਇਤਾ ਲਈ ਅਸਲ ਸਮੇਂ ਦੀਆਂ ਤਸਵੀਰਾਂ ਭੇਜੇਗਾ। ਇਸਰੋ ਦੇ ਚੇਅਰਮੈਨ ਨੇ ਵੀ ਕਿਹਾ ਕਿ ਮਿਸ਼ਨ ਭਾਰਤ ਦੀਆਂ ਧਰਤੀ ਨਿਰੀਖਣ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ ਜਤਿੰਦਰ ਸਿੰਘ ਨੇ EOS-05 ਲੈ ਕੇ ਜਾਣ ਵਾਲੇ GSLV F-17 ਦੇ ਸਫਲ ਲਾਂਚ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਸਿੰਘ ਨੇ ਕਿਹਾ ਕਿ EOS-05 ਭਾਰਤ ਦਾ ਪਹਿਲਾ ਅਤ ਆਧੁਨਿਕ ਧਰਤੀ ਨਿਰੀਖਣ ਅਤੇ ਇਮੇਜਿੰਗ ਉਪਗ੍ਰਹਿ ਏ, ਜੋ ਭੂ ਸਮਕਾਲਿਕ ਪੰਧ ਤੋਂ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਦ੍ਰਿਸ਼ਮਾਨ, ਇਨਫਰਾਰੈਡ, ਮਲਟੀ ਸਪੈਕਟਰਲ ਅਤੇ ਹਾਈਪਰ ਸਪੈਕਟਰਲ ਮਾਧਿਅਮਾਂ ਵਿਚ ਤਸਵੀਰਾਂ ਖਿੱਚਣ ਦੇ ਸਮਰੱਥ ਏ। ਡਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਅਗਵਾਈ ਹੇਠ ਭਾਰਤ ਦੀਆਂ ਪੁਲਾੜ ਸਮਰੱਥਾਵਾਂ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਹੀਆਂ ਨੇ, ਜੋ ਕਿ ਇਕ ਵਿਸ਼ਵ ਵਿਆਪੀ ਪੁਲਾੜ ਸ਼ਕਤੀ ਵਜੋਂ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੀਆਂ ਨੇ। ਬ੍ਰਿਕਸ ਚੀਫ ਜਸਟਿਸਿਸ ਫੋਰਮ ਨਵੀਂ ਦਿੱਲੀ ਵਿਚ ਸ਼ੁਰੂ ਹੋ ਗਿਐ, ਜਿਸ ਵਿਚ ਬ੍ਰਿਕਸ ਮੈਂਬਰ ਦੇਸ਼ਾਂ ਤੇ ਭਾਈਵਾਲ ਦੇਸ਼ਾਂ ਦੇ ਚੀਫ ਜਸਟਿਸ, ਸੁਪਰੀਮ ਕੋਰਟ ਦੇ ਮੁਖੀ ਤੇ ਸੀਨੀਅਰ ਨਿਆਇਕ ਪ੍ਰਤੀਨਿਧੀ ਇਕੱਠੇ ਹੋਣਗੇ। ਭਾਰਤ ਦੀ ਸੁਪਰੀਮ ਕੋਰਟ ਇਸ ਫੋਰਮ ਦੀ ਮੇਜ਼ਬਾਨੀ ਕਰ ਰਹੀ ਏ। ਅੱਜ ਉਦਘਾਟਨੀ ਦਿਨ ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ, ਰੂਸ, ਚੀਨ, ਮਿਸਰ, ਇੰਡੋਨੇਸ਼ੀਆ, UAE, ਬੇਲਾਰੂਸ, ਕਜ਼ਾਕਿਸਤਾਨ, ਦੱਖਣੀ ਅਫਰੀਕਾ, ਇਰਾਨ ਅਤੇ ਉਜ਼ਬੇਕਿਸਤਾਨ ਦੇ ਨਿਆਇਕ ਵਫਦਾਂ ਦੇ ਮੁਖੀਆਂ ਨਾਲ ਤਵੱਲੀ ਮੀਟਿੰਗਾਂ ਕਰਨਗੇ। ਇਹ ਮੀਟਿੰਗਾਂ ਆਪਸੀ ਨਿਆਇਕ ਹਿੱਤ ਦੇ ਮਾਮਲਿਆਂ ਤੇ ਸਿੱਧੀ ਗੱਲਬਾਤ ਅਤੇ ਵਿਚਾਰ ਵਟਾਂਦਰੇ ਵਜੋਂ ਕੰਮ ਕਰਨਗੀਆਂ, ਜਦੋਂ ਕਿ ਹਿੱਸਾ ਲੈਣ ਵਾਲੀਆਂ ਨਿਆਇਪਾਲਿਕਾ ਵਿਚ ਸ਼ਮੂਲੀਅਤ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੀਆਂ। ਇਹ 3 ਦਿਨਾਂ ਫੋਰਮ ਹਿੱਸਾ ਲੈਣ ਵਾਲੀਆਂ ਨਿਆਇਪਾਲਿਕਾ ਲਈ ਨਿਆਂ ਪ੍ਰਦਾਨ ਕਰਨ, ਅੰਤਰਰਾਸ਼ਟਰੀ ਵਿਵਾਦ ਹੱਲ, ਤਕਨਾਲੋਜੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਨਾਲ ਸਬੰਧਿਤ ਸਮਕਾਲੀ ਮੁੱਦਿਆਂ ਤੇ ਚਰਚਾ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰਦੈ ਤੇ ਇਕ ਨਿਆਇਕ ਆਗੂਆਂ ਵਿਚ ਵਿਚਾਰ ਵਟਾਂਦਰੇ ਦੀ ਸਹੂਲਤ ਦਿੰਦੈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਦਿਨ ਜਨਮਾਸ਼ਟਮੀ ਅੱਜ ਦੇਸ਼ ਭਰ ਵਿਚ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹੈ। ਉੱਤਰ ਪ੍ਰਦੇਸ਼ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਨਗਰੀ ਮਥੁਰਾ ਵਰਿੰਦਾਵਨ ਵਿਚ ਖਾਸ ਤੌਰ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਪੰਜਾਬ ਚ ਵੀ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀ ਪੂਰੀ ਧੁੰਮ ਏ। ਪੇਸ਼ ਏ ਇਕ ਰਿਪੋਰਟ।
3: ਭਗਵਾਨ ਕ੍ਰਿਸ਼ਨ ਦੀ ਸ਼ਰਧਾ ਵਿਚ ਡੁੱਬੇ ਭਗਤ ਖੁਸ਼ੀਆਂ ਤੇ ਚਾਵਾਂ ਨਾਲ ਜਨਮਾਸ਼ਟਮੀ ਮਨਾ ਰਹੇ ਨੇ। ਜਲੰਧਰ ਸਮੇਤ ਪੰਜਾਬ ਭਰ ਵਿਚ ਇਕ ਵਿਸ਼ਾਲ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸੂਬੇ ਦੇ ਸਾਰੇ ਮੰਦਿਰਾਂ, ਖਾਸ ਕਰਕੇ ਕ੍ਰਿਸ਼ਨ ਮੰਦਿਰਾਂ ਨੂੰ ਫੁੱਲਾਂ ਤੇ ਹੋਰ ਸਜਾਵਟ ਨਾਲ ਸੋਹਣੀ ਤਰ੍ਹਾਂ ਸਜਾਇਆ ਗਿਆ ਏ। ਰੰਗ ਬਿਰੰਗੀਆਂ ਲਾਈਟਾਂ ਵੀ ਲਾਈਆਂ ਗਈਆਂ ਨੇ। ਵੱਡੀ ਗਿਣਤੀ ਸ਼ਰਧਾਲੂ ਸਵੇਰ ਤੋਂ ਹੀ ਦਰਸ਼ਨਾਂ ਅਤੇ ਪੂਜਾ ਲਈ ਮੰਦਿਰ ਚ ਪਹੁੰਚ ਰਹੇ ਨੇ। ਸ਼ਾਮ ਨੂੰ ਝਾਕੀਆਂ ਸਜਾਈਆਂ ਜਾਣਗੀਆਂ, ਜਿੱਥੇ ਛੋਟੇ ਬੱਚੇ ਸ੍ਰੀ ਕ੍ਰਿਸ਼ਨ, ਰਾਧਾ ਰਾਣੀ ਅਤੇ ਗੋਪੀਆਂ ਤੇ ਸਖਾ ਬਣ ਕੇ ਉਸ ਸਮੇਂ ਦੇ ਦ੍ਰਿਸ਼ ਸਜਾਉਂਦੇ ਨੇ। ਸ਼ਰਧਾਲੂਆਂ ਦਾ ਚਾਹ ਦੇਖਦਿਆਂ ਹੀ ਬਣ ਰਿਹਾ ਏ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮਅਸ਼ਟਮੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਨਿੱਘੀਆਂ

ਇਹ ਕਾਫੀ ਤੁਸਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਸੁਣਦੇ ਪਏ ਹੋਵੇ। ਸੂਫੀ ਸੰਗੀਤ ਵਿਚ ਪ੍ਰੇਮ ਕੋ ਦਰਸਾਉਂਦੇ ਕਲਾਮ ਗਜ਼ਲ ਤੇ ਕਾਫੀ ਰੂਪ ਵਿਚ ਪੇਸ਼ ਕੀਤੇ ਜਾਂਦੇ ਹਨ। ਭਾਸ਼ਾ ਕੋਈ ਵੀ ਗਿਨੋ, ਸੂਫੀਆਨਾ ਕਲਾਮ ਇਕਾਈ ਹੈ। ਸੂਫੀਆਨਾ ਕਲਾਮ ਲਿਖੇ ਦੇ ਕਵੀਆਂ ਨੇ ਹਰ ਭਾਸ਼ਾ ਦੇ ਸ਼ਬਦ ਇਕ ਦੂਜੇ ਤੋਂ ਗਿਨੇ ਹਨ। ਸੂਫੀਆਨਾ ਕਲਾਮ ਵਿਚ ਅਕਸਰ ਇਕ ਭਾਸ਼ਾ ਨਹੀਂ ਕਈ ਭਾਸ਼ਾਵਾਂ ਦੇ ਸ਼ਬਦ ਗਿਨੇ ਰਹਿੰਦੇ ਹਨ। ਭਾਸ਼ਾ ਕੋਈ ਵੀ ਹੁੰਦੀ ਉਹੀ ਪਵਿੱਤਰ ਭਾਵਨਾਵਾਂ, ਪਿਆਰ, ਰੱਬ ਨਾਲ ਲਗਾਵ, ਪ੍ਰੇਮ, ਬਸ ਇਹੀ ਸਭ ਕੁਝ। ਤੇ ਸੱਚ ਪੁੱਛੋ ਤਾਂ ਇਹੀ ਸਭ ਕੁਝ ਜ਼ਿੰਦਗੀ ਚ ਹੋਵਣ ਕੀਤੇ, ਭਾਲਣ ਕੀਤੇ ਸੂਫੀ ਕਵੀਆਂ ਨੇ ਸਾਰਾ ਜ਼ਿੰਦਗੀ ਲਗਾ ਛੱਡੀ ਹੈ। ਜਿਵੇਂ ਇਕ ਪੰਜਾਬੀ ਦਾ ਸ਼ਾਇਰ ਲਿਖਾ ਹੈ, ਉਮਰ ਭਰ ਚੱਲ ਕੇ ਵੀ ਤੇਰੇ ਤੀਕ ਨਾ ਆਇਆ ਗਿਆ, ਲੱਗਦਾ ਹੈ ਜ਼ਿੰਦਗੀ ਦਾ ਸਾਰਾ ਸਫ਼ਰ ਜਾਇਆ ਗਿਆ। ਹੁਣ ਇਹ ਸ਼ਾਇਰੀ ਕੋ ਆਪਣੇ ਪਿਆਰ ਨਾਲ ਜੋੜ ਗਿਨੋ ਜਾਂ ਰੱਬ ਨਾਲ ਕਿ ਭਾਈ ਉਮਰ ਭਰ ਚੱਲ ਕੇ ਵੀ ਮੈਂ ਤੇਰੇ ਤੀਕ ਨਾ ਪਹੁੰਚ ਸਕਾਂ, ਫਿਰ ਚਾਹੇ ਉਹ ਰੱਬ ਹੈ ਜਾਂ ਪ੍ਰੇਮੀ। ਸੂਫੀ ਸੰਤਾ ਦਾ ਭਾਵ ਵੀ ਇਹੀ ਹੈ। ਹੁਣ ਮੈਂ ਤੁਹਾ ਕੋ ਸੁਣਵੇਂਦੀ ਹਾਂ ਇਹ ਕਾਫੀ, ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਸਤਾਈ ਪਿਆਰ ਦਾ।

ਦੁਨੀਆਂ ਕਲਾਮ ਤੁਹਾ ਕੋ ਪਸੰਦ ਆਯਾ ਨਾ ਆਬਿਦਾ ਪਰਵੀਨ ਦਾ ਨਾਮ ਤੁਸਾਂ ਸੁਣਾ ਹੋ ਸੀ ਉਹਦੇ ਗਾਏ ਕਲਾਮ ਵੀ ਸੁਣੇ ਹੋ ਸੀ ਆਬਿਦਾ ਪਰਵੀਨ ਪਾਕਿਸਤਾਨ ਦੇ ਸੂਫੀ ਗਾਵਣ ਵਾਲੇ ਹਨ ਗਾਵਣ ਵਾਲੇ ਨਹੀਂ ਇਹ ਸੂਫੀ ਸੰਗੀਤ ਦੇ ਬਣਾਵਣ ਵਾਲੇ ਮੁਖੀ ਵੀ ਹਨ ਇਨ੍ਹਾਂ ਕੋ ਅੱਜ ਦੇ ਸਮੇਂ ਦਾ ਬਖੂਬੀ ਸੂਫੀਆਨਾ ਕਲਾਮ ਗਾਵਣ ਵਾਲਾ ਮੰਨਿਆ ਵੇਂਦਾ ਹੈ ਉਂਝ ਤਾਂ ਬਹੁਤ ਸਾਰਾ ਸੂਫੀ ਗਾਵਣ ਵਾਲੇ ਤੇ ਗਾਵਣ ਵਾਲੀਆਂ ਨੇ ਆਪਣੇ ਸੂਫੀ ਗਾਵਣ ਕੀਤੇ ਖਾਸ ਪਛਾਣ ਹਾਸਲ ਕੀਤੀ ਹੈ ਸੂਫੀਆਨਾ ਕਲਾਮ ਮੁੱਖ ਰੂਪ ਵਿਚ ਫਾਰਸੀ ਵਿਚ ਲਿਖੇ ਵੇਂਦੇ ਹਨ ਪਰ ਪੰਜਾਬੀ ਸਿੰਧੀ ਤੇ ਅਰਬੀ ਕਵਿਤਾ ਵਿਚ ਸੂਫੀਆਨਾ ਕਲਾਮ ਦਾ ਲਿਖਾ ਜਾਣਾ ਆਮ ਹੈ ਪੰਜਾਬੀ ਮੁਲਤਾਨੀ ਬਹਾਵਲਪੁਰੀ ਤੇ ਸਰਾਇਕੀ ਵਿਚ ਲਿਖੇ ਸੂਫੀਆਨਾ ਕਲਾਮ ਦਾ ਜਵਾਬ ਨਹੀਂ ਬੁੱਲੇ ਸ਼ਾਹ ਦੇ ਇੱਕ ਕਲਾਮ ਦੇ ਕੁਝ ਬੋਲ ਤੁਹਾਨੂੰ ਸੁਣਵੇਂਦੀ ਹਾਂ ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਬੁੱਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਕਿੰਨੀ ਡੂੰਘਾਈ ਇਹਨਾਂ ਲਫ਼ਜ਼ਾਂ ਵਿਚ ਤੇ ਗੱਲ ਅਸਾਂ ਸ਼ੁਰੂ ਕੀਤੀ ਹੋਈ ਆਬਿਦਾ ਪਰਵੀਨ ਤੋਂ ਉਹਨਾਂ ਦੀ ਆਵਾਜ਼ ਵਿਚ ਸੁਣੇਂਦੇ ਹਾਂ ਇਹ ਕਲਾਮ।

ਅਸੀ ਨਹੀਂ ਕਾਇਲ ਜਦਣ ਅੱਖ ਤੂੰ ਹੀ ਨਾ ਟਪਕਿਆ ਤਾਂ ਵਾਲਾ ਲਹੂ ਕੀ ਹੈ। ਭਾਈ ਵਾਹ, ਇੱਕ ਹੋਰ ਸ਼ਾਇਰ ਦਾ ਸ਼ੇਰ ਹੈ, ਤਲਬ ਮੌਤ ਦੇ ਕਿਉਂ ਕਰਨਾ ਗੁਨਾਹੇ ਕਬੀਰਾ ਹੈ, ਮਰਨੇ ਦਾ ਸ਼ੌਕ ਹੈ ਤਾਂ ਇਸ਼ਕ ਕਿਉਂ ਨਹੀਂ ਕਰੇਂਦੇ। ਸੰਤ ਫਕੀਰ ਪ੍ਰੇਮ ਕੋ ਬਹੁ ਉੱਪਰ ਦਾ ਦਰਜਾ ਦਿੰਦੇ ਹਨ। ਇਨ੍ਹਾਂ ਦੇ ਬੋਲ ਪਿਆਰ ਦੇ ਸਾਰੇ ਭਾਵ ਕੋ ਆਪਣੇ ਵਿਚ ਸਮੋ ਲੈਂਦਾ ਹੈ। ਹਰ ਸੂਫੀ ਕਵੀ ਦੇ ਕਲਾਮ ਵਿਚ ਇਕ ਗੱਲ ਆਮ ਹੈ, ਉਹ ਆਦੇ ਹਨ ਕਿ ਰੱਬ ਦੀ ਇੱਛਾ ਵੀ ਇਹੀ ਹੈ ਕਿ ਇਨਸਾਨ ਇਨਸਾਨ ਕੋ ਪਿਆਰ ਕਰੇ। ਸਾਰਾ ਇੱਕੋ ਰੱਬ ਦੇ ਪ੍ਰਾਣੀ ਹਨ, ਪ੍ਰੇਮ ਦੇ ਜ਼ਰੀਏ ਹੀ ਇਨਸਾਨ ਇਨਸਾਨ ਦੇ ਕਰੀਬ ਆਉਂਦਾ ਹੈ। ਤੇ ਪ੍ਰੋਗਰਾਮ ਦੇ ਅਖੀਰ ਵਿਚ ਸੁਣੇਂਦੇ ਹਾਂ ਨੁਸਰਤ ਫਤਿਹ ਅਲੀ ਖਾਂ ਕੋ।

ਸੁਫੀਆਨਾ ਕਲਾਮ ਦਾ ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਸਾਡਾ ਸਿਲਸਿਲਾ ਹੋਗਾ ਜੀ ਝਲਕੀ। ਅੱਜ ਦੀ ਝਲਕੀ ਦਾ ਮੌਜੂ ਹੈ ਮਾਰੇ ਗਏ, ਜਿਸ ਦੇ ਲੇਖਕ ਹਨ ਵਿਨੋਦ ਸ਼ੰਕਰ ਦੱਤ। ਇਸ ਤੋਂ ਇਲਾਵਾ ਚੰਦ ਪੰਜਾਬੀ ਗੀਤ ਤੁਹਾਡੀ ਨਜ਼ਰ ਕਰਾਂਗੇ।

ਹਾਂਜੀ ਸਾਮੀਨ, ਮਜਲਿਸ ਦਾ ਆਗਾਜ਼ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ। ਅੱਜ ਆਪਾਂ ਗੱਲ ਕਰ ਰਹੇ ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ। ਚਾਰੋਂ ਪਾਸੇ ਬੜਾ ਹੀ ਰੌਣਕਾਂ ਲੱਗੀਆਂ ਹੋਈਆਂ ਨੇ, ਮੰਦਰ ਸਜੇ ਹੋਏ ਨੇ ਔਰ ਬੜੀ ਹੀ ਉਡੀਕ ਹੈ ਸ਼ਾਮ ਵੇਲੇ ਦੀ, ਜਦੋਂ ਭਜਨ ਕੀਰਤਨ ਦੇ ਨਾਲ ਨਾਲ ਕਿਤੇ ਨਾਚ ਤੇ ਕਿਤੇ ਬੱਚਿਆਂ ਦੀਆਂ ਝਾਕੀਆਂ ਜਿਹੜੀਆਂ ਨੇ ਉਹ ਵੀ ਬਣਾਈਆਂ ਜਾਣਗੀਆਂ, ਸਜਣਗੀਆਂ ਔਰ ਸਾਰੇ ਹੀ ਇਸ ਨੂੰ ਦੇਖਣ ਪਹੁੰਚਣਗੇ ਤੇ ਬੜਾ ਹੀ ਆਨੰਦ ਤੇ ਉਤਸ਼ਾਹ ਜਿਹੜਾ ਆ ਉਹ ਚਾਰੋਂ ਪਾਸੇ ਦਿਸ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ

ਪ੍ਰਸਿੱਧ ਤੇ ਉਤਸ਼ਾਹਜਨਕ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਵਜੋਂ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਵਿਸ਼ਨੂੰ ਦਾ ਅੱਠਵਾਂ ਅਵਤਾਰ ਮੰਨਿਆ ਗਿਆ ਹੈ, ਜਿਨ੍ਹਾਂ ਨੇ ਧਰਤੀ ਤੇ ਪਾਪ ਅਤਿਆਚਾਰ ਤੇ ਅਧਰਮ ਦਾ ਨਾਸ਼ ਕਰਨ ਦੇ ਲਈ ਅਵਤਾਰ ਲਿਆ ਸੀ। ਜਨਮਾਸ਼ਟਮੀ ਦਾ ਇਤਿਹਾਸਿਕ ਜੇ ਆਪਾਂ ਪਿਛੋਕੜ ਦੇਖੀਏ ਤੇ ਧਾਰਮਿਕ ਗ੍ਰੰਥਾਂ ਅਨੁਸਾਰ ਭਗਵਾਨ ਕ੍ਰਿਸ਼ਨ ਦਾ ਜਨਮ ਦੁਆਪਰ ਯੁੱਗ ਵਿਚ ਭਾਦਰੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਅੱਧੀ ਰਾਤ ਯਾਨੀ 12 ਵਜੇ ਰੋਹਿਣੀ ਨਕਸ਼ਤਰ ਵਿਚ ਹੋਇਆ ਸੀ। ਉਸ ਸਮੇਂ ਮਥੁਰਾ ਦਾ ਰਾਜਾ ਕੰਸ ਬਹੁਤ ਹੀ ਅਤਿਆਚਾਰੀ ਤੇ ਘਮੰਡੀ ਸੀਗਾ। ਉਸ ਦੇ ਅਤਿਆਚਾਰਾਂ ਤੋਂ ਜਨਤਾ ਬਹੁਤ ਦੁਖੀ ਸੀ। ਆਕਾਸ਼ਵਾਣੀ ਹੋਈ ਕਿ ਕੰਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸਦਾ ਵੱਧ ਕਰੇਗਾ। ਇਸ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਜਵਾਈ ਵਾਸੁਦੇਵ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਤਾਂ ਕੁਦਰਤੀ ਚਮਤਕਾਰ ਨਾਲ ਜੇਲ੍ਹ ਦੇ ਤਾਲੇ ਖੁੱਲ ਗਏ ਤੇ ਪਹਿਰੇਦਾਰ ਸੌ ਗਏ। ਵਾਸੁਦੇਵ ਜੀ ਬਾਲ ਗੋਪਾਲ ਨੂੰ ਕੰਸ ਤੋਂ ਬਚਾਉਣ ਦੇ ਲਈ ਰਾਤੋ ਰਾਤ ਵਗਦੀ ਹੋਈ ਉਫਨਦੀ ਹੋਈ ਜਮਨਾ ਦੇ ਵਿਚ ਜਾ ਪਹੁੰਚੇ ਤੇ ਉਸ ਨਦੀ ਨੂੰ ਉਨ੍ਹਾਂ ਨੇ ਪਾਰ ਕੀਤਾ। ਅੱਧੀ ਰਾਤ ਔਰ ਬਹੁਤ ਹੀ ਜੇ ਕਹੀਏ ਬੜਾ ਹੀ ਡਰ ਸੀ, ਉਫਨਦੀ ਹੋਈ ਨਦੀ ਸੀ। ਆਪਣੇ ਮਿੱਤਰ ਨੰਦ ਦੇ ਘਰ ਚਲੇ ਗਏ ਗੋਕੁਲ ਦੇ ਵਿਚ, ਨਾਲ ਮਾਤਾ ਯਸ਼ੋਦਾ ਉਨ੍ਹਾਂ ਦੇ ਘਰ ਉਹ ਛੱਡ ਆਏ। ਸੋ ਉੱਥੇ ਹੀ ਕ੍ਰਿਸ਼ਨ ਦਾ ਬਚਪਨ ਗੁਜ਼ਰਿਆ ਔਰ ਉਹ ਉੱਥੇ ਵੱਡੇ ਹੋਏ। ਜਨਮਾਸ਼ਟਮੀ ਦੇ ਤਿਉਹਾਰ ਦੀ ਜੇ ਗੱਲ ਕਰੀਏ ਤਾਂ ਕਾਫੀ ਦਿਨਾਂ ਪਹਿਲਾਂ ਤੋਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਮੰਦਰਾਂ ਦੀ ਸਜਾਵਟ ਬੜੀ ਹੀ ਖੂਬਸੂਰਤ, ਫੁੱਲਾਂ ਦੇ ਨਾਲ ਰੰਗ ਬਿਰੰਗੀਆਂ ਲਾਈਟਾਂ, ਝਾਲਣਾਂ ਤੇ ਝਾਂਕੀਆਂ ਨਾਲ ਸਜਾਈ ਜਾਂਦੀਆਂ ਨੇ। ਸ਼ਰਧਾਲੂ ਦਿਨ ਭਰ ਵਰਤ ਰੱਖਦੇ ਨੇ ਤੇ ਰਾਤ ਨੂੰ 12 ਵਜੇ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਸਮਾਂ ਹੁੰਦਾ ਹੈ ਉਦੋਂ ਹੀ ਬਾਲ ਕ੍ਰਿਸ਼ਨ ਦੀ ਮੂਰਤੀ ਨੂੰ ਪੰਚਾਮ੍ਰਿਤ ਯਾਨੀ ਦੁੱਧ, ਦਹੀਂ, ਘਿਓ, ਸ਼ਹਿਦ ਤੇ ਸ਼ੱਕਰ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ। ਘਰਾਂ ਤੇ ਮੰਦਰਾਂ ਵਿਚ ਭਗਵਾਨ ਕ੍ਰਿਸ਼ਨ ਦੇ ਬਾਲ ਰੂਪ ਨੂੰ ਸੁੰਦਰ ਵਸਤਰ ਪਹਿਨਾ ਕੇ ਝੂਲੇ ਤੇ ਬਿਠਾਇਆ ਜਾਂਦਾ ਹੈ ਤੇ ਸ਼ਰਧਾਲੂ ਪਿਆਰ ਨਾਲ ਝੂਲਾ ਚਲਾਉਂਦੇ ਨੇ। ਭਗਵਾਨ ਕ੍ਰਿਸ਼ਨ ਨੂੰ ਮੱਖਣ, ਮਿਸ਼ਰੀ ਤੇ ਪੰਜੀਰੀ ਤੇ ਧਨੀਏ ਦੀ ਪੰਜੀਰੀ ਦਾ ਭੋਗ ਲਗਾਇਆ ਜਾਂਦਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਵੀ ਮੱਖਣ ਉਨ੍ਹਾਂ ਨੂੰ ਬਹੁਤ ਪਸੰਦ ਹੁੰਦਾ ਸੀ, ਤਾਂ ਹੀ ਤਾਂ ਮੱਖਣ ਚੋਰ ਵੀ ਕਿਹਾ ਜਾਂਦਾ ਹੈ ਕਿਉਂਕਿ ਮੱਖਣ ਮਿਸ਼ਰੀ ਉਨ੍ਹਾਂ ਨੂੰ ਬਹੁਤ ਪਿਆਰਾ ਸੀ। ਸੋ ਇਸ ਦਾ ਭੋਗ ਜ਼ਰੂਰ ਲਗਾਇਆ ਜਾਂਦਾ ਹੈ। ਜਨਮਾਸ਼ਟਮੀ ਦੀ ਸਭ ਤੋਂ ਆਕਰਸ਼ਕ ਹਿੱਸਾ ਦਹੀਂ ਹਾਂਡੀ ਦੀ ਪਰੰਪਰਾ ਹੈ ਜੋ ਵਿਸ਼ੇਸ਼ ਤੌਰ ਤੇ ਮਹਾਰਾਸ਼ਟਰ ਵਿਖੇ ਜਾਂ ਗੁਜਰਾਤ ਵਿਖੇ ਹੁੰਦੀ ਹੈ। ਸੋ ਦੋਨੋਂ ਹੀ ਜਗ੍ਹਾ ਦੇ ਵਿਚ ਇਸ ਨੂੰ ਖਾਸ ਤਿਉਹਾਰ ਦੇ ਜਸ਼ਨ ਨਾਲ ਮਨਾਇਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਬਚਪਨ ਵਿਚ ਆਪਣੇ ਮਿੱਤਰਾਂ ਨਾਲ ਮਿਲ ਕੇ ਮੱਖਣ ਚੋਰੀ ਕਰਕੇ ਖਾਇਆ ਕਰਦੇ ਸੀ ਜਿਸ ਕਰਕੇ ਉਨ੍ਹਾਂ ਨੂੰ ਮੱਖਣ ਚੋਰ ਕਿਹਾ ਜਾਂਦਾ ਹੈ। ਇਸੇ ਲੀਲਾ ਦੀ ਯਾਦ ਦੇ ਵਿਚ ਉਚਾਈ ਤੇ ਮੱਖਣ ਅਤੇ ਦਹੀਂ ਨਾਲ ਭਰੀ ਇਕ ਮਟਕੀ ਬੰਨੀ ਜਾਂਦੀ ਹੈ ਔਰ ਨੌਜਵਾਨਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਮਿਲ ਜੁਲ ਕੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ। ਬਹੁਤ ਉੱਚੀ ਬੰਨੀ ਜਾਂਦੀ ਹੈ ਪਿਰਾਮਿਡ ਵਾਂਗਰ ਔਰ ਪਹੁੰਚਦੇ ਨੇ ਔਰ ਉਸ ਨੂੰ ਤੋੜਦੇ ਨੇ। ਜੇ ਕ੍ਰਿਸ਼ਨ ਦੇ ਉਪਦੇਸ਼ ਤੇ ਭਗਵਤ ਗੀਤਾ ਦਾ ਅਸੀਂ ਦੇਖੀਏ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਕੇਵਲ ਇੱਕ ਧਾਰਮਿਕ ਪ੍ਰਤੀਕ ਨਹੀਂ ਸਨ, ਸਗੋਂ ਉਹ ਇੱਕ ਮਹਾਨ ਮਾਰਗਦਰਸ਼ਕ ਤੇ ਯੁੱਗ ਪੁਰਖ ਹਨ। ਮਹਾਭਾਰਤ ਦੇ ਯੁੱਧ ਵਿਚ ਉਨ੍ਹਾਂ ਨੇ ਅਰਜੁਨ ਨੂੰ ਜੋ ਉਪਦੇਸ਼ ਦਿੱਤੇ ਸਨ ਉਹ ਅੱਜ ਸ਼੍ਰੀਮਦ ਭਗਵਤ ਗੀਤਾ ਦੇ ਰੂਪ ਵਿਚ ਦੁਨੀਆਂ ਭਰ ਵਿਚ ਪ੍ਰਸਿੱਧ ਹਨ। ਗੀਤਾ ਵਿਚ ਸ਼੍ਰੀ ਕ੍ਰਿਸ਼ਨ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਕਰਮ ਕਰੋ, ਫਲ ਦੀ ਇੱਛਾ ਨਾ ਕਰੋ। ਇਸਦਾ ਅਰਥ ਹੈ ਕਿ ਮਨੁੱਖ ਨੂੰ ਆਪਣੇ ਕਰਤੱਵਾਂ ਦਾ ਪਾਲਣ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ। ਨਤੀਜੇ ਦੀ ਚਿੰਤਾ ਈਸ਼ਵਰ ਤੇ ਛੱਡ ਦੇਣੀ ਚਾਹੀਦੀ ਹੈ, ਸਿਰਫ
अपने कर्म जेड़े आ ओ सही तरीके नाल

ਸੱਚ ਦੇ ਨਾਲ ਕਰੋ। ਸ਼੍ਰੀ ਕ੍ਰਿਸ਼ਨ ਨੇ ਹਮੇਸ਼ਾ ਅਧਰਮ ਵਿਰੁੱਧ ਧਰਮ ਤੇ ਬੁਰਾਈ ਵਿਰੁੱਧ ਅਛਾਈ ਦੀ ਲੜਾਈ ਵਿੱਚ ਸੱਚ ਦਾ ਸਾਥ ਦਿੱਤਾ। ਗੀਤਾ ਦਾ ਜੋ ਉਪਦੇਸ਼ ਹੈ ਉਹ ਅੱਜ ਸਾਨੂੰ ਮੰਨਣਾ ਵੀ ਚਾਹੀਦਾ ਔਰ ਉਸਦੇ ਉੱਤੇ ਚੱਲਣਾ ਵੀ ਚਾਹੀਦਾ ਕਿ ਕਰਮ ਕਰੀਏ ਫਲ ਦੀ ਇੱਛਾ ਨਾ ਕਰੀਏ। ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਤਿਉਹਾਰ ਦਾ ਸਾਨੂੰ ਜਿਹੜਾ ਆ ਆਪਸੀ ਪ੍ਰੇਮ ਏਕਤਾ ਸ਼ਰਧਾ ਤੇ ਧਰਮ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਚਾਹੇ ਬੁਰਾਈ ਅਤਿਆਚਾਰ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਵੀ ਤਸ਼ੱਦਤ ਕਿਉਂ ਨਾ ਹੋਈ ਹੋਵੇ, ਸਾਨੂੰ ਉਸ ਬੁਰਾਈ ਦਾ ਸਾਹਮਣਾ ਜਿਹੜਾ ਆ ਅਛਾਈ ਦੇ ਨਾਲ ਕਰਨਾ ਚਾਹੀਦਾ ਹੈ। ਅੰਤ ਵਿੱਚ ਜਿੱਤ ਹਮੇਸ਼ਾ ਸੱਚ ਦੀ ਹੋਏਗੀ। ਸਾਨੂੰ ਇਸ ਪਵਿੱਤਰ ਦਿਨ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਕ੍ਰਿਸ਼ਨ ਜੋ ਕਿ ਯੁਗਾ ਯੁਗਾਂਤਰ ਦੇ ਇੱਕ ਜਿਹਨੂੰ ਕਈ ਉਦਾਹਰਣ ਹਨ, ਉਹ ਸਿਰਫ ਭਗਵਾਨ ਹੀ ਨਹੀਂ ਇੱਕ ਯੁਗ ਪੁਰਖ ਵੀ ਸਨ। ਉਹਨਾਂ ਨੇ ਉਪਦੇਸ਼ ਦਿੱਤਾ ਸੱਚ ਦਾ ਔਰ ਸਹੀ ਕਰਮ ਦਾ। ਸਾਨੂੰ ਅਗਰ ਅਸੀਂ ਇਹ ਸਭ ਮੰਨੀਏ ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਲੈ ਕੇ ਆਈਏ ਤਾਂ ਵਾਕਈ ਹੀ ਉਹ ਸਾਡੀ ਜਿਹੜੀ ਆ ਇਸ ਕ੍ਰਿਸ਼ਨ ਜਨਮਾਸ਼ਟਮੀ ਦਾ ਸਭ ਤੋਂ ਵੱਡਾ ਤੋਹਫਾ ਹੋਏਗਾ।

ਸਮੇਂ ਤੁਸੀਂ ਸਮਾਪਤ ਫਰਮਾ ਰਹੇ ਸੀ ਅੱਜ ਦੀ ਗੱਲ। ਹੁਣ ਵਧਦੇ ਹਾਂ ਅੱਜ ਦੇ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਝਲਕੀ ਦਾ। ਅੱਜ ਝਲਕੀ ਸੁਣਾਂਗੇ ਮਾਰੇ ਗਏ, ਜਿਸ ਦੇ ਲੇਖਕ ਹਨ ਵਿਨੋਦ ਸ਼ੰਕਰ ਦੱਤ।

0: ਹੈ ਕਰਨੂ ਜਿੰਦਾ ਲੱਗਦਾ ਸ਼੍ਰੀਮਤੀ ਜੀ ਅੱਜ ਫੇਰ ਦੌਰੇ ਤੇ ਨਿਕਲੇ ਹੋਏ ਉਹਨਾਂ ਦੀ ਇਸੇ ਆਦਤ ਕਰਕੇ ਤਾਂ ਦੂਜੀ ਚਾਬੀ ਮੈਂ ਜੇਬ ਚ ਰੱਖਣਾ ਕਿੱਥੇ ਗਈ ਹਾਂ ਹੈ ਚੱਲ ਮਨਾ ਖੋਲ ਤਾਲਾ ਤੇ ਚੱਲ ਲੱਗਦਾ ਸਾੜੀਆਂ ਦੀ ਸੇਲ ਲੱਗੀ ਹੋਣੀ ਹੈ ਕਿਤੇ ਪਰ ਸਾਡੀ ਸ਼੍ਰੀਮਤੀ ਜੀ ਦੀ ਚੋਇਸ ਵੀ ਤਾਂ ਸਾਰਿਆਂ ਨਾਲੋਂ ਵੱਖਰੀ ਹੁੰਦੀ ਹੈ ਜਦ ਤੱਕ 20-25 ਸਾੜੀਆਂ ਰਿਜੈਕਟ ਨਾ ਕਰ ਲੈਣ ਤਸੱਲੀ ਨਹੀਂ ਹੁੰਦੀ ਪੂਰਾ ਦਿਨ ਦਫ਼ਤਰ ਦੀਆਂ ਫਾਈਲਾਂ ਨਾਲ ਮੱਥਾ ਮਾਰ ਮਾਰ ਕੇ ਸਿਰ ਖਾਲੀ ਹੋ ਜਾਂਦਾ ਘਰ ਪਹੁੰਚਦਿਆਂ ਸਾੜੀਏ ਗਰਮ ਗਰਮ ਚਾਹ ਦਾ ਕੱਪ ਵੀ ਨਾ ਮਿਲੇ ਤਾਂ ਘਰਾਂ ਦਾ ਵੀ ਕੀ ਚਰਮ ਰਹਿ ਜਾਂਦਾ ਚਲੋ ਉੱਠੋ ਵਰਮਾ ਸਾਹਿਬ ਆਪ ਹੀ ਚਾਹ ਬਣਾ ਕੇ ਪੀਨੇ ਨਾਲੇ ਸ਼੍ਰੀਮਤੀ ਜੀ ਨੂੰ ਆਉਂਦੇ ਗਰਮ ਗਰਮ ਚਾਹ ਪਿਲਾ ਕੇ ਹੈਰਾਨ ਤੇ ਖੁਸ਼ ਕਰਾਂਗੇ ਪਰ ਪਹਿਲਾਂ ਮੈਂ ਜਰਾ ਕੰਘੀ ਤਾਂ ਕਰ ਲਵਾਂ ਕਮਾਲ ਅੱਜ ਸਾਰੇ ਘਰ ਵਿੱਚੋਂ ਕੰਘੀ ਗਾਇਬ ਹੋ ਗਈ ਅੱਜ ਸਵੇਰੇ ਇੱਥੇ ਤਕਲੀ ਹੋਈ ਸੀ ਸ਼੍ਰੀਮਤੀ ਜੀ ਦਾ ਚੀਜ਼ਾਂ ਰੱਖਣ ਦਾ ਢੰਗ ਵੀ ਨਿਰਾਲਾ ਹੈ ਕੋਈ ਚੀਜ਼ ਆਪਣੇ ਟਿਕਾਣੇ ਸਿਰ ਮਿਲਦੀ ਹੀ ਨਹੀਂ
1: ਓਹੋ ਚਾਂਦਨੀ ਕਾ ਚਾਂਦ ਹੋ
0: ਹੈਲੋ ਤੁਸੀਂ ਬੋਲ ਰਹੇ ਹੋ
2: ਹਾਂ ਹਾਂ ਜੀ ਮੈਂ ਹੁਣੇ ਹੀ ਘਰ ਪਹੁੰਚਿਆ
0: ਪਰ ਸ਼੍ਰੀਮਤੀ ਜੀ ਤੁਸੀਂ ਬੋਲ ਕਿੱਥੋਂ ਰਹੇ ਹੋ
2: ਆਪਣੇ ਪੇਰੈਂਟਸ ਦੇ ਘਰੋਂ ਤੁਸੀਂ ਉੱਥੇ ਕਿਵੇਂ ਪਹੁੰਚ ਗਏ
0: ਅਜੇ ਕੱਲ੍ਹ ਹੀ ਤਾਂ ਸਾਰਿਆਂ ਨੂੰ ਮਿਲ ਕੇ ਆਏ ਸੀ
2: ਕੀ ਕਿਹਾ
0: ਅੱਜ ਰਾਤ ਉੱਥੇ ਹੀ ਰਹੋਗੇ
2: ਸਵੇਰੇ ਆਓਗੇ
0: ਪਰ ਮੇਰੀ ਸਰਕਾਰ ਮੇਰੀ ਰਾਤ ਦੀ ਰੋਟੀ ਦਾ ਕੀ ਬਣੇਗਾ ਬਾਜ਼ਾਰ ਤੋਂ ਮੰਗਵਾ ਕੇ ਖਾ ਲਵਾਂ
2: ਪਰ ਤੁਸੀਂ
0: ਅੱਛਾ ਅੱਛਾ ਅੱਛਾ ਅੱਛਾ ਕੋਈ ਗੱਲ ਨਹੀਂ ਤੁਸੀਂ ਮੇਰੀ ਫਿਕਰ ਨਾ ਕਰੋ ਪਰ ਸਵੇਰੇ ਮੇਰੇ ਦਫ਼ਤਰ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓਗੇ ਨਾ
2: ਅੱਛਾ ਜੀ
0: ਚਲੋ ਠੀਕ ਹੈ ਹੈਲੋ ਹੈਲੋ ਹਾਂ ਸੱਚ ਮੈਂ ਕਿਹਾ ਇਹ ਤਾਂ ਦੱਸ ਦਿਓ ਕਿ ਕੰਘੀ ਕਿੱਥੇ ਰੱਖੀ ਹੋਈ ਹੈ
2: ਮੈਂ ਸਾਰਾ ਘਰ ਛਾਣ ਮਾਰਿਆ
0: ਹੈ ਤੁਸੀਂ ਇਹ ਕੀ ਕਹਿ ਰਹੇ ਹੋ ਮੇਰੇ ਦੋਸਤ ਰਮੇਸ਼ ਨੂੰ ਪਤਾ ਹੋਣਾ ਬਈ ਮੈਨੂੰ ਕੋਈ ਸਮਝ ਨਹੀਂ ਆ ਰਹੀ ਸਾਡੇ ਘਰ ਦੀ ਕੰਘੀ ਦਾ ਪਤਾ ਰਮੇਸ਼ ਨੂੰ ਹੋਵੇਗਾ
2: ਮੈਂ ਕਿਹਾ
0: ਕੀ ਮੇਰਾ ਦੋਸਤ ਕੰਘੀ ਚੋਰ ਹੈ ਪਰ ਤੁਸੀਂ ਹੱਸ ਕਿਉਂ ਰਹੇ ਹੋ
2: ਕੀ ਕਿਹਾ
0: ਗੱਲ ਹੀ ਹਾਸੇ ਵਾਲੀ ਹੈ
2: ਕਮਾਲ ਹੋ ਗਈ
0: ਚਲੋ ਕੋਈ ਗੱਲ ਨਹੀਂ ਕੱਲ ਰਮੇਸ਼ ਮਿਲੇਗਾ ਤਾਂ ਆਪੇ ਪਤਾ ਲੱਗ ਜਾਏਗਾ
2: ਅੱਛਾ ਜੀ
0: ਤੁਸੀਂ ਕੱਲ ਸਵੇਰੇ ਹੀ ਘਰ ਪਹੁੰਚ ਜਾਣਾ ਸਮਝੇ ਹੋ
3: ਵਰਮਾ ਸਾਹਿਬ ਕੀ ਗੱਲ ਹੈ
4: ਵਰਮਾ ਸਾਹਿਬ ਟੈਲੀਫੋਨ ਉੱਤੇ ਮਿੱਠੀਆਂ ਮਿੱਠੀਆਂ ਗੱਲਾਂ ਕਿਹਦੇ ਨਾਲ ਹੋ ਰਹੀਆਂ ਸੀ
3: ਓਹੋ
4: ਲੱਗਦਾ ਭਰਜਾਈ ਜੀ

0: ਨਹੀਂ ਤੇ ਚੋਰੀ ਚੋਰੀ ਕਿਸੇ ਖਾਸ ਔਰਤ ਨਾਲ ਗੂੜੀਆਂ ਗੱਲਾਂ ਹੋ ਰਹੀਆਂ ਸੀ।
1: ਨਹੀਂ ਰਮੇਸ਼, ਖਾਸ ਔਰਤ ਹੁਣ ਕਿੱਥੋਂ ਆਉਣੀ ਹੈ ਸਾਡੀ ਜ਼ਿੰਦਗੀ ਵਿੱਚ? ਸਾਡੇ ਲਈ ਤਾਂ ਬਸ ਇਹੋ ਹੀ ਖਾਸ ਹੈ, ਤੇਰੀ ਭਰਜਾਈ।
0: ਅੱਛਾ, ਭਰਜਾਈ ਜੀ ਨਾਲ ਟੈਲੀਫੋਨਿਕ ਰੋਮਾਂਸ ਹੋ ਰਿਹਾ ਸੀ? ਹੈ ਹਾਂ ਬਈ, ਕਦੇ ਕਦੇ ਇੰਜ ਵੀ ਤੇ ਹੋਣਾ ਚਾਹੀਦਾ ਨਾ।
1: ਹੁਣ ਕਿੱਥੇ ਰੋਮਾਂਸ ਕਰਨਾ ਹੈ ਅਸੀਂ? ਰੋਮਾਂਸ ਤਾਂ ਤੇਰੇ ਵਰਗੇ ਛੜਿਆਂ ਦੀ ਕਿਸਮਤ ਵਿੱਚ ਹੈ ਰਮੇਸ਼। ਚੱਲ ਛੱਡ ਇਸ ਗੱਲ, ਪਹਿਲਾਂ ਤੂੰ ਇਹ ਤਾਂ ਦੱਸ ਕਿ ਸਾਡੇ ਘਰ ਦੀ ਕੰਘੀ ਕਿੱਥੇ? ਉਹ ਬੇਸ਼ਰਮਾ, ਤੂੰ ਆਪਣੇ ਲਈ ਇੱਕ ਕੰਘੀ ਵੀ ਨਹੀਂ ਖਰੀਦ ਸਕਦਾ, ਉਹ ਵੀ ਇੱਥੋਂ ਹੀ ਚੁੱਕ ਕੇ ਲੈ
0: ਗਏ। ਜਨਾਬ, ਚੁੱਕ ਕੇ ਨਹੀਂ ਲੈ ਗਿਆ, ਤੁਸੀਂ ਆਪ ਚੁਕਵਾ ਦਿੱਤੀ ਏ।
1: ਚੁਕਵਾ ਦਿੱਤੀ? ਵਟ ਡੂ ਯੂ ਮੀਨ?
0: ਆਈ ਮੀਨ ਵਟ ਆਈ ਸੇ ਵਰਮਾ ਸਾਹਿਬ। ਲੋ ਹਜ਼ੂਰ, ਇਹ ਤੁਹਾਡੀ ਕੰਘੀ, ਇਸੇ ਦੀ ਤਲਾਸ਼ ਸੀ ਨਾ ਤੁਹਾਨੂੰ?
1: ਹਾਂ ਯਾਰ, ਪਰ ਦੱਸ ਕੰਘੀ ਤੇਰੀ ਕਿਤਾਬ ਵਿੱਚ ਕਿਵੇਂ ਚਲੀ?
0: ਜਾਣੀ ਕਿਵੇਂ ਸੀ? ਇਹ ਤੁਹਾਡੀ ਕਿਤਾਬ ਹੈ ਨਾ, ਪੜ੍ਹਦੇ ਪੜ੍ਹਦੇ ਤੁਸੀਂ ਇਸ ਵਿੱਚ ਕੰਘੀ ਰੱਖ ਦਿੱਤੀ ਹੋਣੀ ਹੈ ਤੇ ਮੈਂ ਕੱਲ ਇਹ ਕਿਤਾਬ ਪੜ੍ਹਨ ਲਈ ਰੈਕ ਉਤੋਂ ਚੁੱਕ ਕੇ ਘਰ ਲੈ ਗਿਆ।
1: ਅੱਛਾ,
0: ਮੈਂ ਸੋਚਿਆ ਦਫ਼ਤਰੋਂ ਆ ਕੇ ਪੜ੍ਹਾਂ ਮੈਂ ਇਹਨੂੰ, ਤੇ ਕਿਤਾਬ ਖੋਲੀ ਤਾਂ ਵਿੱਚ ਕੰਘੀ ਪਈ ਸੀ।
1: ਅੱਛਾ ਅੱਛਾ ਅੱਛਾ, ਯਾਦ ਆਇਆ, ਸ਼ਾਇਦ ਮੈਂ ਆਪ ਹੀ ਕੰਘੀ ਕਿਤਾਬ ਵਿੱਚ ਰੱਖ ਕੇ ਭੁੱਲ ਗਿਆ ਸੀ। ਪਰ ਇੱਕ ਗੱਲ ਹੈ, ਤੇਰੀ ਭਰਜਾਈ ਨੂੰ ਕਿਵੇਂ ਪਤਾ ਚੱਲਿਆ ਕਿ ਕੰਘੀ ਤੇਰੇ ਕੋਲ?
0: ਵਰਮਾ ਸਾਹਿਬ, ਬੜੀ ਸਿੰਪਲ ਗੱਲ ਹੈ, ਭਰਜਾਈ ਜੀ ਨੇ ਕਿਤਾਬ ਚੁੱਕ ਕੇ ਰੈਕ ਉੱਤੇ ਰੱਖ ਦਿੱਤੀ ਹੋਏਗੀ, ਉਹਨਾਂ ਨੇ ਤੁਹਾਨੂੰ ਕੰਘੀ ਕਿਤਾਬ ਚ ਰੱਖਦਿਆਂ ਵੇਖ ਲਿਆ ਹੋਵੇਗਾ, ਫੇਰ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਹੋਣਾ ਕਿ ਕਿਤਾਬ ਮੈਂ ਪੜ੍ਹਨ ਲਈ ਘਰ ਲੈ ਗਿਆ।
1: ਵਾਹ ਵਾਹ ਵਾਹ, ਬਈ ਕਮਾਲ ਹੋ ਗਿਆ, ਔਰਤਾਂ ਦਾ ਅੰਦਾਜ਼ਾ ਕਿੰਨਾ ਠੀਕ ਹੁੰਦਾ।
0: ਵਰਮਾ ਸਾਹਿਬ, ਇਹਨੂੰ ਅੰਗਰੇਜ਼ੀ ਵਿੱਚ ਇੰਟਿਊਸ਼ਨ ਕਹਿੰਦੇ ਨੇ, ਇਹ ਔਰਤਾਂ ਵਿੱਚ ਮਰਦਾਂ ਨਾਲੋਂ ਵਧੇਰੇ ਹੁੰਦੀ ਹੈ।
1: ਅੱਛਾ, ਪਰ ਇਹ ਗਲਤ ਤਾਂ, ਤੈਨੂੰ ਔਰਤਾਂ ਦੇ ਗੁਣ ਔਗੁਣਾਂ ਦਾ ਕਿਵੇਂ ਪਤਾ ਚੱਲ ਗਿਆ? ਤੇਰੀ ਤਾਂ ਅਜੇ ਤੱਕ ਮੈਰਿਜ ਹੀ ਨਹੀਂ ਹੋਈ ਤੇ ਨਾ ਹੀ ਨਿਕਟ ਭਵਿੱਖ ਵਿੱਚ ਹੋਣ ਦੀਆਂ ਕੋਈ ਨਿਸ਼ਾਨੀਆਂ ਨਜ਼ਰ ਆ ਰਹੀਆਂ।
0: ਵਰਮਾ ਸਾਹਿਬ, ਤੁਸੀਂ ਕੀ ਸਮਝਿਆ ਸੀ ਮੈਂ ਸਾਰੀ ਉਮਰ ਕੁਆਰਾ ਹੀ ਰਹਿਣਾ?
1: ਕਿਉਂ, ਹੁਣ ਕੋਈ ਖਾਸ ਗੱਲ ਹੋ ਗਈ ਹੈ?
0: ਵਰਮਾ ਸਾਹਿਬ, ਇਹ ਮੈਂ ਇਹ ਖੁਸ਼ਖਬਰੀ ਸੁਣਾ ਨਹੀਂ ਆਇਆ, ਮੇਰੀ ਮੈਰਿਜ ਅਗਲੇ ਮਹੀਨੇ ਹੋ ਰਹੀ ਹੈ। ਇਹ ਆ ਦੇਖੋ, ਅੱਜ ਹੀ ਡੈਡੀ ਦੀ ਚਿੱਠੀ ਆਈ ਹੈ।
1: ਅੱਛਾ ਅੱਛਾ ਅੱਛਾ, ਲਿਆ ਲਿਆ ਪਹਿਲਾਂ ਮੈਨੂੰ ਪੜ੍ਹਨ ਦੇ। ਰਮੇਸ਼, ਫਿਰ ਤਾਂ ਕਾਂਗਰੈਚੁਲੇਸ਼ਨ ਯਾਰ, ਫਿਰ ਤਾਂ ਤੈਨੂੰ ਮਿਠਾਈ ਦਾ ਡੱਬਾ ਵੀ ਨਾਲ ਹੀ ਲਿਆਉਣਾ ਚਾਹੀਦਾ ਸੀ। ਮਸੇ ਮਸੇ ਰੱਬ ਨੇ ਤੇਰੀ ਸੁਣੀ ਏ ਤੇ ਮੂੰਹ ਵੀ ਮਿੱਟਾ ਨਹੀਂ ਕਰਵਾ ਰਿਹਾ।
0: ਕਿਉਂ ਨੀ ਕਿਉਂ ਨਹੀਂ, ਭਰਜਾਈ ਜੀ ਵੀ ਬਾਜ਼ਾਰੋਂ ਆ ਲੈਣ, ਉਹ ਚਾਹ ਬਣਾ ਕੇ ਪਿਲਾਣਗੇ ਤੇ ਮਿਠਾਈ ਮੈਂ ਲੈ ਆਵਾਂਗਾ।
1: ਹੋਰ ਰਹਿੰਦੇ ਯਾਰ, ਭਰਜਾਈ ਤੇਰੀ ਆਪਣੇ ਪੇਰੈਂਟਸ ਵੱਲ ਗਈ ਹੋਈ, ਕੱਲ ਸਵੇਰੇ ਆਏਗੀ। ਤੂੰ ਉੱਠ, ਮਿਠਾਈ ਲਿਆ ਤੇ ਮੈਂ ਇੰਨੇ ਚਿਰ ਵਿੱਚ ਚਾਹ ਬਣਾ ਲੈਣਾ।
0: ਪਰ ਇੱਕ ਸ਼ਰਤ ਹੈ।
1: ਓ ਕੀ ਬਈ? ਖੈਰ, ਅੱਜ ਅਸੀਂ ਅਤਿ ਪ੍ਰਸੰਨ ਆ, ਤੇਰੀ ਹਰ ਸ਼ਰਤ ਪੂਰੀ ਕਰਾਂਗੇ। ਬੋਲ।
0: ਵਰਮਾ ਸਾਹਿਬ, ਮੈਂ ਅਕਸਰ ਸੋਚਦਾ ਕਿ ਤੁਹਾਨੂੰ ਸ਼ਾਦੀਸ਼ੁਦਾ ਜੀਵਨ ਦਾ ਬੜਾ ਤਜਰਬਾ ਹੈ।
1: ਉਹ ਕਿਵੇਂ ਬਈ?
0: ਸਾਡੇ ਵਰਗੇ ਨੌਕਰੀ ਪੇਸ਼ਾ ਲੋਕਾਂ ਨੂੰ ਮੇਰੇ ਖਿਆਲ ਵਿੱਚ ਸਿਰਫ ਦੋ ਵਿਅਕਤੀਆਂ ਨੂੰ ਖੁਸ਼ ਰੱਖਣ ਦੀ ਜਾਂਚ ਆਉਣੀ ਚਾਹੀਦੀ ਹੈ, ਦਫ਼ਤਰ ਵਿੱਚ ਆਪਣੇ ਉੱਪਰਲੇ ਅਫਸਰ ਨੂੰ ਤੇ ਘਰ ਵਿੱਚ ਬੀਵੀ ਨੂੰ। ਜ਼ਿੰਦਗੀ ਦੇ ਇਹਨਾਂ ਦੋਵੇਂ ਵੱਡੇ ਰੰਗ ਖੇਤਰਾਂ ਵਿੱਚ ਤੁਸੀਂ ਬੜੇ ਕਾਮਯਾਬ ਹੋ। ਵੇਖੋ ਨਾ, ਦਫ਼ਤਰ ਵਿੱਚ ਆਪਣੇ ਇਮੀਡੀਏਟ ਬੌਸ ਨੂੰ ਖੁਸ਼ ਰੱਖ ਕੇ ਤੁਸੀਂ ਫਟਾਫਟ ਕਲਰਕ ਤੋਂ ਅਫਸਰ ਬਣ ਗਏ, ਤੇ ਘਰ ਵਿੱਚ ਵੀ ਤੁਸੀਂ ਭਰਜਾਈ ਜੀ ਤੇ ਘਿਓ ਖਿਚੜੀ ਵਾਂਗ ਰਹਿੰਦੇ ਹੋ।
1: ਘਿਓ ਖਿਚੜੀ ਵਾਂਗ ਤਾਂ ਬੜੀ ਮਾਮੂਲੀ ਗੱਲ ਹੈ ਰਮੇਸ਼, ਤੂੰ ਇੰਜ ਕਹਿ ਕਿ ਸ਼ੇਰ ਤੇ ਬੱਕਰੀ ਇੱਕੋ ਘਾਟ ਤੋਂ ਪਾਣੀ ਪੀ ਰਹੇ।
0: ਸ਼ੇਰ ਤੇ ਬੱਕਰੀ ਵਾਂਗ? ਵਰਮਾ ਸਾਹਿਬ, ਮੈਂ ਸਮਝਿਆ ਨੀ ਤੁਹਾਡੀ ਗੱਲ, ਮੈਨੂੰ ਇਹ ਦੱਸੋ ਕਿ ਤੁਹਾਡੇ ਦੋਵਾਂ ਵਿੱਚੋਂ ਸ਼ੇਰ ਕੌਣ ਹੈ ਤੇ ਬੱਕਰੀ ਕੌਣ ਹੈ?
1: ਤੂੰ ਫਿਕਰ ਨਾ ਕਰ ਪੁੱਤਰ, ਤੇਰਾ ਵਿਆਹ ਅਗਲੇ ਮਹੀਨੇ ਹੋ ਰਿਹਾ ਨਾ, ਤੇ ਬਸ ਸਮਝ ਲੈ, ਉਸ ਤੋਂ ਅਗਲੇ ਮਹੀਨੇ ਤੱਕ ਤੈਨੂੰ ਸਾਰੀ ਸਮਝ ਆਉਣ ਲੱਗਦਾ।
0: ਨਹੀਂ ਵਰਮਾ ਸਾਹਿਬ, ਮੈਂ ਇਹ ਰਿਸਕ ਨਹੀਂ ਲੈਣਾ ਚਾਹੁੰਦਾ, ਤੁਸੀਂ ਆਪਣੇ ਤਜਰਬੇ ਤੋਂ ਹੈਪੀ ਮੈਰਿਡ ਲਾਈਫ ਦੇ ਦੋ ਚਾਰ ਸੁਨਹਿਰੀ ਸੁਰ ਅੱਜ ਹੀ ਤੇ ਹੁਣੇ ਦੱਸ ਦਿਓ, ਮੈਂ ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ।
1: ਅੱਛਾ, ਇਹ ਗੱਲ ਹੈ, ਜੇ ਤੂੰ ਸੱਚਮੁੱਚ ਮੇਰੇ ਕੋਲੋਂ ਕੁਝ ਸਿੱਖਣਾ ਚਾਹੁੰਦਾ ਤਾਂ ਫਿਰ ਸੁਣ, ਜਰਾ ਧਿਆਨ ਨਾਲ ਸੁਣੀ।
0: ਜੀ ਜੀ
1: ਹਾਂ, ਪਰ ਪਹਿਲਾਂ ਮਿਠਾਈ ਤੇ ਲੈ, ਉਹ ਛੇਤੀ ਕਰ। ਤੈਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਮੇਰਾ ਮੂੰਹ ਮਿੱਠਾ ਕਰਾਂਦਾ ਤੇ ਸੁਨਹਿਰੀ ਅਸੂਲ ਪੁੱਛਣ ਦੀ ਹਿੰਮਤ ਬਾਅਦ ਚ ਕਰਦਾ। ਚਲੋ
0: ਉੱਠਣਾ। ਵਰਮਾ ਸਾਹਿਬ, ਮੇਰੀ ਗੱਲ ਤੇ ਸੁਣ ਲਓ, ਮੈਂ ਤਾਂ ਤੁਹਾਡੇ ਹੀ ਫਾਇਦੇ ਦੀ ਗੱਲ ਸੋਚ ਰਿਹਾ ਸੀ।
1: ਉਹ ਕੀ ਬੇ, ਐਵੇਂ ਟਰਕਾਈ ਨਾ ਜਾ।
0: ਨਹੀਂ ਨਹੀਂ, ਮੈਂ ਸੋਚ ਰਿਹਾ ਸੀ ਕਿ ਭਰਜਾਈ ਜੀ ਹੁਣ ਕੱਲ ਸਵੇਰੇ ਆਉਣਾ ਤੇ ਰਾਤ ਦੀ ਰੋਟੀ ਤਾਂ ਅਸੀਂ ਦੋਵਾਂ ਨੇ ਖਾਣੀ ਹੈ, ਕਿਉਂ ਨਾ ਕਿਸੇ ਚੰਗੇ ਜੇ ਹੋਟਲ ਵਿੱਚ ਡਿਨਰ ਖਾ ਕੇ ਥੋੜੀ ਜਿਹੀ ਰਿਆਸ਼ੀ ਕਰ ਲਈ ਜਾਏ।
1: ਆਈਡੀਆ ਤਾਂ ਬੜਾ ਗ੍ਰੈਂਡ ਹੈ ਤੇਰਾ। ਚਲੋ ਠੀਕ ਹੈ, ਲੈ ਫੇਰ ਸੁਣ। ਪਰ ਗੱਲ ਬਣੀ ਨੀ, ਤੂੰ ਮੇਰੇ ਨਾਲ ਕਿਤੇ 400 ਵੀ ਤਾਂ ਨਹੀਂ ਕਰ ਰਿਹਾ? ਮੈਂ ਵੀ ਆਪਣੇ ਸੁਨਹਿਰੀ ਅਸੂਲ ਤੈਨੂੰ ਹੋਟਲ ਵਿੱਚ ਡਿਨਰ ਵਿਹਲੇ ਦੱਸ ਦਿਆਂ।
0: ਓ ਵਰਮਾ ਸਾਹਿਬ ਦੀ ਗ੍ਰੇਟ, ਤੁਸੀਂ ਮੈਨੂੰ ਗਲਤ ਨਾ ਸਮਝੋ, ਆਈ ਆਲਵੇਜ਼ ਮੀਨ ਵਟ ਆਈ ਸੀ, ਤੁਸੀਂ ਵਿਸ਼ਵਾਸ ਕਰੋ।
1: ਅੱਛਾ चल कोई

0: ਤੂੰ ਆਪਣਾ ਅਜ਼ੀਜ਼ ਹੈ, ਲੈ ਫਿਰ ਸੁਣ ਮੇਰੇ ਕੁਝ ਖਾਸ ਸੁਨਹਿਰੀ ਅਸੂਲ। ਵੇਖ ਰਮੇਸ਼, ਘਰ ਵਿਚ ਬੀਵੀ ਤਾਂ ਬਾਸ ਵਾਂਗ ਹੀ ਹੁੰਦੀ ਹੈ
1: ਜੀ,
0: ਹੈਡ ਆਫ ਦੀ ਹੋਮ ਡਿਪਾਰਟਮੈਂਟ, ਉਸ ਦੀ ਹਾਂ ਵਿਚ ਹਾਂ ਮਿਲਾਉਂਦੇ ਜਾ, ਬਸ ਕਾਮਯਾਬ ਹੋ ਜਾਓ।
1: ਕੀ ਮਤਲਬ ਹੈ ਮਸਾਹ? ਥੋੜੀ ਰੋਸ਼ਨੀ ਪਾਓਗੇ ਆਪਣੇ ਸੁਨਹਿਰੀ ਅਸੂਲ ਉੱਤੇ?
0: ਕਿਉਂ ਨਹੀਂ ਕਿਉਂ ਨਹੀਂ, ਹਾਂ ਵਿਚ ਹਾਂ ਮਿਲਾਉਣ ਦਾ ਮਤਲਬ ਬਸ ਇਹੋ ਹੈ ਕਿ ਆਪਣੇ ਬੀਵੀ ਦੇ ਮੂਡ ਨੂੰ ਭਾਂਪ ਲਓ ਤੇ ਉਸਦੇ ਦਿਲ ਦੀ ਗੱਲ ਲੱਭ ਲਓ।
1: ਇਸ ਤਰ੍ਹਾਂ ਨੀ ਵਰਮਾ ਸਾਹਿਬ, ਤੁਸੀਂ ਆਪਣੇ ਨਿੱਜੀ ਤਜਰਬੇ ਚੋਂ ਕੋਈ ਐਗਜ਼ਾਮਪਲ ਦੇ ਕੇ ਸਮਝਾਓ।
0: ਐਗਜ਼ਾਮਪਲ ਜਿੰਨੀਆਂ ਕਹਿ ਉਨੀਆਂ ਸੁਣਾ ਦਿਓ।
1: ਫਿਲਹਾਲ ਤਾਂ ਤੁਸੀਂ ਇੱਕੋ ਹੀ ਸੁਣਾ ਦਿਓ, ਪਰ ਹੋਵੇ ਕੋਈ ਕਲਾਸਿਕ।
0: ਅੱਛਾ ਲੈਸਨ, ਔਰਤਾਂ ਨਾਲ ਸਕਸੈਸਫੁਲੀ ਡੀਲ ਕਰਨ ਲਈ ਇੱਕ ਬੇਸਿਕ ਗੱਲ ਧਿਆਨ ਵਿਚ ਰੱਖਣ ਵਾਲੀ ਇਹ ਹੈ ਕਿ ਹਰ ਔਰਤ ਆਪਣੀ ਤਾਰੀਫ ਦੀ ਭੁੱਖੀ ਹੁੰਦੀ ਹੈ। ਉਸਦੀ ਹਰ ਚੀਜ਼ ਤੋਂ ਉਸਦੇ ਹਰ ਕੰਮ ਦੀ ਤਾਰੀਫ ਇਸ ਤਰ੍ਹਾਂ ਕਰੋ ਕਿ ਉਹ ਤੁਹਾਡੀ ਗੱਲ ਉੱਤੇ 100% ਵਿਸ਼ਵਾਸ ਕਰਨ ਲੱਗ ਪਵੇ। ਉਸਦੇ ਦਿਲ ਵਿਚ ਯਕੀਨ ਬਹਿ ਜਾਣਾ ਚਾਹੀਦਾ ਕਿ ਸਾਰੀ ਦੁਨੀਆਂ ਵਿਚ ਸਿਰਫ ਤੁਸੀਂ ਉਸਦੀ ਸੁੰਦਰਤਾ ਤੇ ਉਸਦੀ ਅਕਲ ਦੇ ਸਭ ਤੋਂ ਬੜੇ ਪ੍ਰਸ਼ੰਸਕ ਹੋ। ਬਸ ਫਿਰ ਸਮਝ ਲੈ ਕਿ ਤੂੰ ਜ਼ਿੰਦਗੀ ਦੀ ਬਾਜ਼ੀ ਜਿੱਤ ਲੈ।
1: ਸੱਚਮੁੱਚ ਵਰਮਾ ਜੀ,
0: ਤੇਰਾ ਕੀ ਮਤਲਬ? ਮੈਂ ਇੰਨੇ ਚਿਰ ਤੋਂ ਬਕਵਾਸ ਕਰੀ ਜਾ।
1: ਆਈ ਐਮ ਸੋਰੀ ਵਰਮਾ ਸਾਹਿਬ, ਤੁਸੀਂ ਆਪਣਾ ਬਿਆਨ ਜਾਰੀ ਰੱਖੋ, ਮੇਰਾ ਮਤਲਬ ਆਪਣੇ ਸੁਨਹਿਰੇ ਅਸੂਲ ਦੀ ਵਿਆਖਿਆ ਚਾਲੂ ਰੱਖੋ।
0: ਮੇਰਾ ਪੈਨ ਤਾਂ ਤੂੰ ਕਈ ਚਿਰ ਤੋਂ ਵੇਖ
1: ਜੀ।
0: ਮੇਰੀ ਸ਼੍ਰੀਮਤੀ ਜੀ ਅਕਸਰ ਆਪਣੇ ਬਾਪ ਦੀ ਅਮੀਰੀ ਦਾ ਰੋਹ ਪਾਉਣ ਲਈ ਮੈਨੂੰ ਯਾਦ ਕਰਵਾਉਂਦੇ ਰਹਿੰਦੇ ਨੇ ਕਿ ਇਹ ਪੈਨ ਉਹਨਾਂ ਨੇ ਖਾਸ ਕਰਕੇ ਆਪਣੇ ਜਵਾਈ ਲਈ ਯਾਨੀ ਮੇਰੇ ਲਈ ਵਿਲਾਇਤ ਤੋਂ ਮੰਗਵਾਇਆ ਹੈ।
1: ਹਾਂ ਵਰਮਾ ਜੀ, ਇਹ ਤਾਂ ਤੁਹਾਡੇ ਬਾਰੇ ਦਫ਼ਤਰ ਵਾਲੇ ਵੀ ਜਾਣਦੇ ਨੇ ਕਿ ਤੁਹਾਡਾ ਇਹ ਪੈਨ ਇੰਪੋਰਟਡ ਹੈ ਤੇ ਬੜੀ ਹਾਈ ਕੁਆਲਿਟੀ ਦਾ ਹੈ। ਇਸੇ ਲਈ ਤਾਂ ਤੁਸੀਂ ਇੱਕ ਮਿੰਟ ਲਈ ਵੀ ਕਿਸੇ ਨੂੰ ਨਹੀਂ ਦਿੰਦੇ ਸਿਵਾਏ ਸ਼ਾਇਦ ਆਪਣੇ ਬਾਸ ਤੇ।
0: ਬਿਲਕੁਲ ਠੀਕ ਬਿਲਕੁਲ ਠੀਕ। ਹੁਣ ਮੈਂ ਤੈਨੂੰ ਪਹਿਲੀ ਵਾਰ ਦੱਸਣ ਲੱਗਾ ਕਿ ਇਹ ਇੰਪੋਰਟਡ ਪੈਨ ਨਹੀਂ ਬਲਕਿ ਸਾਡੇ ਆਪਣੇ ਦੇਸ਼ ਦਾ ਹੀ ਬਣਿਆ ਹੋਇਆ। ਸਾਡੇ ਸਸਰ ਸਾਹਿਬ ਨੇ ਚਲਾਕੀ ਸਿਰਫ ਇੰਨੀ ਕੀਤੀ ਹੈ ਕਿ ਇਸ ਉੱਤੇ ਮੇਡ ਇਨ UK ਲਿਖਵਾਇਆ ਹੈ। ਪਰ ਮੇਰਾ ਕਮਾਲ ਦੇਖ ਕਿ ਅੱਜ ਤੱਕ ਆਪਣੀ ਮੋਸਟ ਇੰਟੈਲੀਜੈਂਟ ਬੀਵੀ ਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਮੈਨੂੰ ਅਸਲੀਅਤ ਦਾ ਪਤਾ। ਉਹ ਤੇ ਉਸਦਾ ਡੈਡੀ ਮੈਨੂੰ ਆਪਣਾ ਆਗਿਆਕਾਰੀ ਅਜ਼ੀਜ਼ ਸਮਝ ਕੇ ਬੁੱਧੂ ਬਣਾਈ ਜਾ ਰਹੇ ਨੇ ਤੇ ਮੈਂ ਬਣੀ ਜਾ ਰਿਹਾ। ਇਸ ਦੇ ਵਿਚ ਹਰਜ ਵੀ ਕੀ ਹੈ?
1: ਕੋਈ ਹਰਜ ਨਹੀਂ, ਇਹ ਤਾਂ ਆਪੋ ਆਪਣੀ ਸਮਝ ਦੀ ਗੱਲ ਹੈ।
0: ਵੈਰੀ ਗੁੱਡ, ਬਸ ਹੁਣ ਸਮਝ ਗਿਆ ਤੂੰ ਵਿਚਲੀ ਗੱਲ? ਲੈ ਹੋਰ ਸੁਣ, ਇੱਕ ਕੀਮਤੀ ਨੁਸਖਾ। ਮੈਂ ਘਰ ਵਿਚ ਹਰ ਵੇਲੇ ਬਸ ਇੱਕੋ ਹੀ ਗੀਤ ਗਾਉਂਦਾ ਰਹਿਣਾ ਤੇ ਉਹ ਵੀ ਗੀਤ ਦੀ ਇੱਕ ਲਾਈਨ ਸੁਣਾਉ।
1: ਜੀ ਜੀ,
0: ਚੌਦਵੀਂ ਕਾ ਚਾਂਦ ਹੋ
1: ਵਾਹ
0: ਯਾ ਆਫਤਾਬ ਹੋ ਜੋ ਵੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ ਹੋ।
1: ਵਰਮਾ ਸਾਹਿਬ ਵਾਹ,
0: ਗੱਲ ਇਹ ਰਮੇਸ਼ ਯਾਰ ਕਿ ਗ੍ਰਿਸਤੀ ਗੱਡੀ ਨੂੰ ਤੂੰ ਤੋੜ ਤੱਕ ਚਾਲੂ ਰੱਖਣ ਲਈ ਆਦਮੀ ਨੂੰ ਟੈਕਟਫੁਲ ਬਣਨਾ ਹੀ ਪੈਂਦਾ।
1: ਪਰ ਵਰਮਾ ਸਾਹਿਬ, ਗੱਡੀ ਤਾਂ ਤਦੋਂ ਹੀ ਠੀਕ ਚੱਲ ਸਕਦੀ ਹੈ ਨਾ ਜਦੋਂ ਗੱਡੀ ਦੇ ਦੋਵੇਂ ਪਹੀਏ ਇੱਕ ਦੂਜੇ ਨਾਲ ਕੋਆਪਰੇਟ ਕਰਨ।
0: ਓਏ ਹੋਏ ਹੋਏ ਹੋਏ ਹੋਏ ਹੋਏ, ਬਸ ਇੱਥੇ ਆ ਕੇ ਅਕਸਰ ਲੋਕ ਗਲਤੀ ਖਾ ਜਾਂਦੇ। ਬਈ ਇਹ ਕਹਾਵਤ ਤਾਂ ਤੂੰ ਸੁਣੀ ਹੋਣੀ ਕਿ ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ।
1: ਜੀ,
0: ਹੁਣ ਤੂੰ ਆਪੇ ਵੇਖ ਲੈ ਕਿ ਦੁਨੀਆਂ ਵਿਚ ਬਹੁਤੀਆਂ ਬੇਜੋੜ ਸ਼ਾਦੀਆਂ ਦੇ ਬਾਵਜੂਦ ਉਹਨਾਂ ਦੇ ਗ੍ਰਿਸਤੀ ਗੱਡੀ ਚਲਦੀ ਜਾਂਦੀ ਹੈ ਭਾਵੇਂ ਟਿਚਕੂ ਟਿਚਕੂ ਕਰਕੇ ਚੱਲੇ।
1: ਪਰ ਵਰਮਾ ਸਾਹਿਬ, ਜੇ ਟਿਚਕੂ ਟਿਚਕੂ ਕਰਕੇ ਚੱਲੀ ਤਾਂ ਕੀ ਚੱਲੀ?
0: ਬਈ ਗੱਲ ਇਹ ਹੈ ਕਿ ਜੇ ਗੱਡੀ ਦੇ ਦੋਹਾਂ ਪਹੀਆਂ ਵਿੱਚੋਂ ਇੱਕ ਹੋਵੇ ਸਕੂਟਰ ਦਾ ਤੇ ਦੂਜਾ ਹੋਵੇ ਟਰੈਕਟਰ ਦਾ ਤਾਂ ਗੱਡੀ ਟਿਚਕੂ ਟਿਚਕੂ ਹੀ ਚੱਲੀ ਹੋਈ ਨਾ। ਇੰਨਾ ਥੋੜਾ ਕਿ ਚੱਲੀ ਜਾਵੇ ਭਾਵੇਂ ਮੱਠੀ ਚਾਲ ਹੀ ਚੱਲੇ। ਤੁਹਾਡਾ ਕਮਾਲ ਤਾਂ ਪੁੱਤਰ ਜੀ ਇਸੇ ਵਿੱਚ ਹੈ ਕਿ ਗੱਡੀ ਚੱਲਦੀ ਰਹੇ ਤੇ ਚੱਲਦੀ ਰਹੇ।
1: ਤੁਸੀਂ ਤਾਂ ਫਿਰ ਵਰਮਾ ਜੀ ਵਾਕਈ ਬੜੇ ਕਮਾਲ ਦੇ ਆਦਮੀ ਹੋ।
0: ਹੁਣ ਸਾਰੀ ਗੱਲ ਬਹਿ ਗਈ ਨਾ ਤੇਰੇ ਖਾਨੇ ਚ, ਚਲੋ ਉੱਠੋ ਤੇ ਚੱਲੀਏ ਡਿਨਰ ਖਾਣ ਵਾਸਤੇ।
2: ਚਲੋ ਖਾਣੀ ਆ ਤੁਹਾਨੂੰ ਦੋਵਾਂ ਨੂੰ ਡਿਨਰ ਗਰਮ ਕਰਾਂ, ਮੇਰੇ ਹੁੰਦਿਆਂ ਤੁਹਾਨੂੰ ਹੋਟਲ ਵਿੱਚ ਜਾਣ ਦੀ ਕੀ ਲੋੜ
1: ਹੈ? ਤੁਸੀਂ ਕਿੱਥੇ
2: ਗਿਆ? ਮੇਰਾ ਝਾੜੂ ਕਿੱਥੇ ਗਿਆ?
1: ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ।
2: ਹਾਂਜੀ,
1: ਤੁਹਾਡੇ ਹੁੰਦਿਆਂ ਸਾਨੂੰ ਹੋਟਲ ਵਿੱਚ ਜਾਣ ਦੀ ਕੀ ਲੋੜ ਹੈ? ਪਰ ਮੈਨੂੰ ਇਹ ਤਾਂ ਦੱਸੋ ਕਿ ਤੁਸੀਂ ਅੱਜ ਹੀ ਆ ਗਏ, ਹੁਣੇ ਆ ਗਏ?
2: ਹੁਣੇ ਆ ਗਏ।
1: ਮੈਂ ਕਿਹਾ ਤੁਹਾਡੇ ਦਿਨ ਮੇਰਾ ਵੀ ਦਿਲ ਨਹੀਂ ਸੀ ਲੱਗਦਾ, ਇੰਜ ਲੱਗ ਰਿਹਾ ਸੀ ਜਿਵੇਂ ਸਦੀਆਂ ਤੋਂ ਵਿਛੜੇ ਹੋਏ ਹੋਈਏ।
2: ਚੰਗਾ ਹੋਇਆ ਮੈਂ ਵੇਲੇ ਸਿਰ ਪਹੁੰਚ ਗਈ ਹਾਂ। ਝਾੜੂ ਕਿੱਥੇ ਗਿਆ?
1: ਮੈਂ ਕਿਹਾ ਤੁਸੀਂ ਕੀ ਲੱਭ ਰਹੇ ਹੋ? ਭਰਜਾਈ ਜੀ ਨਾ ਸ਼ਾਇਦ ਕੰਘੀ ਲੱਭ ਰਹੇ ਨੇ। ਭਰਜਾਈ ਜੀ, ਗੱਲ ਪਤਾ ਕੀ ਹੈ, ਉਹ ਕੰਘੀ ਗਲਤੀ ਨਾਲ ਕਿਤਾਬ ਵਿੱਚ ਨਾ ਮੇਰੇ ਘਰ ਚਲੀ ਗਈ ਸੀ, ਮੈਨੂੰ ਮਾਫ਼ ਕਰ ਦਿਓ ਭਰਜਾਈ ਜੀ।
2: ਘਬਰਾਉਣ ਦੀ ਲੋੜ ਨਹੀਂ, ਪਹਿਲੇ ਮੈਂ ਤੁਹਾਡੀ ਦੋਵਾਂ ਦੀ ਕੰਘੀ ਕਰਾਂਗੀ, ਜੇ ਭੇਜਾਂਗੀ ਕਿਸੇ ਵਧੀਆ ਹੋਟਲ।
1: ਮੈਂ ਕਿਹਾ ਮੈਡਮ ਮੇਰੀ ਹਾਲਤ ਤਾਂ ਸੁਣ ਲਓ।
2: ਹਾਂਜੀ।

0: ਵੈਸੇ ਤਾਂ ਕੁਛ ਖਿਆਲ ਕਰੋ ਮੈਂ ਤਾਂ ਇਸ ਅੱਗੇ ਤੁਹਾਡੀ ਸਿਫਤਾਂ ਦੇ ਪੁੱਲ ਬਣ ਰਿਹਾ
1: ਹਾਂਜੀ ਪੁੱਲ ਬਣ ਰਹੇ ਸੀ ਬੰਨੇ ਹੋਏ ਪੁੱਲ ਨੂੰ ਢਹਿ ਢੇਰੀ ਕਰ ਰਹੇ ਸੀ ਤੁਹਾਡੇ ਸਾਰੇ ਸਿਨੈਰੀਓ ਸੁਣ ਲਏ ਨੇ ਤੇ ਉਹਨਾਂ ਦੀ ਵਿਆਖਿਆ ਵੀ ਅੱਜ ਤੱਕ ਮੈਂ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆਉਂਦੀ ਰਹੀ ਹਾਂ ਪਰ ਅੱਜ ਪਤਾ ਲੱਗਾ ਕਿ ਤੁਸੀਂ ਤਾਂ ਔਰਤਾਂ ਤੋਂ ਵੀ ਵੱਧ ਚਲਿੱਤਰਬਾਜ਼ ਹੋ
0: ਮਾਈ ਡੀਅਰ ਮੈਡਮ ਦੇਖੋ ਮੈਨੂੰ ਗਲਤ ਨਾ ਸਮਝੋ ਹੱਥ ਵਿੱਚ ਝਾੜੂ ਤਾਂ ਸੁੱਟ ਦਿਓ ਨਾ ਰਮੇਸ਼ ਕੀ ਆਖੇਗਾ ਬੈਠ ਕੇ ਆਰਾਮ ਨਾਲ ਗੱਲਬਾਤ ਕਰਦੇ ਮੈਨੂੰ ਮੈਂ ਤਾਂ ਰਮੇਸ਼ ਨਾਲ ਗੱਪਸ਼ਪ ਆ ਰਹੀ ਸੀ
2: ਮਿਸਟਰ ਵਰਮਾ ਠੀਕ ਕਹਿ ਰਹੇ ਨੇ ਅਸੀਂ ਦੋਵੇਂ ਗੱਪਸ਼ਪ ਮਾਰ ਕੇ ਨਾ ਉਹ ਟਾਈਮ ਪਾਸ ਕਰ ਰਹੇ ਸੀ
1: ਮਿਸਟਰ ਵਰਮਾ ਗੱਪਸ਼ਪ ਮਾਰ ਰਹੇ ਸੀ ਕਿ ਤੈਨੂੰ ਆਪਣੇ ਸੁਨਹਿਰੀ ਅਸੂਲ ਸੁਣਾ ਰਹੇ ਸੀ
0: ਨਹੀਂ
1: ਤੈਨੂੰ ਇਹ ਗ੍ਰਸਤੀ ਗੱਡੀ ਚਲਾਉਣ ਦੀ ਜਾਂਚ ਸਿਖਾ ਰਹੇ ਸੀ ਹੈ ਦੂਜਾ ਪਹੀਆ ਅਜੇ ਗੱਡੀ ਨਾਲ ਲੱਗਾ ਨਹੀਂ ਤੇ ਸੁਨਹਿਰੀ ਅਸੂਲਾਂ ਦੀ ਟ੍ਰੇਨਿੰਗ ਲੈਣ ਆ ਗਿਆ ਪਹਿਲਾਂ ਹੀ ਨਹੀਂ ਰਿਸਾਂ ਦੇਣੀਆਂ ਤੇਰੇ ਗੁਰੂ ਦੀਆਂ ਤੈਨੂੰ ਕਿੰਨਾ ਫਾਇਦਾ ਹੋਏਗਾ ਇਸ ਦਾ ਪਤਾ ਤਾਂ ਬਾਅਦ ਵਿੱਚ ਲੱਗੂ ਮੈਨੂੰ ਤਾਂ ਹੁਣੇ ਫਾਇਦਾ ਹੋ ਗਿਆ ਤੇਰੀ ਗ੍ਰਸਤੀ ਦੀ ਗੱਡੀ ਭਾਵੇਂ ਟਿਚਕੂ ਟਿਚਕੂ ਚੱਲ ਹੀ ਪਵੇ ਪਰ ਮੇਰੇ ਵਰਮਾ ਦੀ ਗੱਡੀ ਜਿਹੜੀ ਚੱਲਦੀ ਸੀ ਚੱਲ ਚੁੱਕੀ
3: ਇੱਕ
1: ਪਹੀਆ ਤਾਂ ਸਦਲੇ ਨਾਲ ਲੱਥ ਗਿਆ ਸਮਝ ਘਰ ਨੂੰ ਛੱਡ
3: ਮਾਰੇ

ਜੇ ਕੋਈ ਮੁਟਿਆਰ ਉਹ ਵੀ ਪੰਜਾਬੀ ਮੁਟਿਆਰ ਨੱਚਣ ਨੂੰ ਅੱਗੇ ਆਉਂਦੀ ਹੈ ਤੇ ਵਾਕੇ ਹੀ ਚਾਰੋ ਪਾਸੇ ਜਿਹੜਾ ਹੈ ਨਾ ਰੌਲਾ ਪੈ ਜਾਂਦਾ ਹੈ ਤੇ ਜੇ ਸੋਹਣੀ ਮੁਟਿਆਰ ਨੱਚਦੀ ਹੋਵੇ ਤੇ ਮੁੰਡਾ ਜੇ ਸਿਰੋਂ ਪਤਾਸੇ ਵਾਰ ਜਾਏ ਤਾਂ ਫੇਰ ਕੀ ਹੁੰਦਾ ਆਓ ਸੁਣਦੇ ਹਾਂ ਸਤਵਿੰਦਰ ਬਿੱਟੀ ਨੂੰ।

ਜੀ ਅਗਲਾ ਗੀਤ ਸੁਣਦੇ ਹਾਂ ਹਰਦੀਪ ਦੀ ਆਵਾਜ਼ ਚ। ਇਹ ਇਕ ਬੜਾ ਹੀ ਪਿਆਰਾ ਜਿਹਾ ਨਟਖਟ ਜਿਹਾ ਗੀਤ ਹੈ ਜਿਸ ਦੇ ਵਿਚ ਮੁਟਿਆਰ ਜਿਹੜੀ ਹੈ ਉਹ ਆਪਣੀ ਪ੍ਰੀਤਮ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨੋਕ ਚੋਕ ਛੇੜ ਛਾੜ ਇਹ ਸਾਰਾ ਆਲਮ ਜਿਹੜਾ ਆ ਉਹ ਬੜਾ ਹੀ ਖੂਬਸੂਰਤ ਜਿਹਾ ਰੰਗ ਬਣ ਰਿਹਾ ਹੈ। ਸੋ ਸੁਣਦੇ ਹਾਂ ਹਰਦੀਪ ਦੀ ਆਵਾਜ਼ ਚ।

ਮਾਇਆ ਮੇਰੇ ਦਿਲ ਦੀ ਧੜਕਣ ਮਾਇਆ ਫਿਰਦੀ ਗਾਉਂਦੀ ਵਿੱਚ ਪਿਆਰਾਂ ਗੱਲਾਂ ਕਰਦੀ ਅੱਗੇ ਪਿੱਛੇ ਪਾਉਂਦੀ ਮਾਇਆ ਮੇਰੇ ਦਿਲ ਦੀ ਧੜਕਣ ਮਾਇਆ ਫਿਰਦੀ ਗਾਉਂਦੀ ਵਿੱਚ ਪਿਆਰਾਂ ਗੱਲਾਂ ਕਰਦੀ ਅੱਗੇ ਪਿੱਛੇ ਪਾਉਂਦੀ ਜੇ ਕਿਤੇ ਮਾਇਆ ਗੁੱਸਾ

ਆਇਆ ਮੇਰਾ ਨਿਤ ਪਰਦੇਸੀ ਕਿਸ ਨਾਲ ਦਰਦ ਵਡਾਵਾ ਸੱਚਨ ਨਾਨਾ ਮਾਰਨ ਸਾਨੇ ਰੋ ਰੋ ਵਕਤ ਲਗਾਵਾ ਮਾਇਆ ਆਇਆ ਗੱਲ ਨਾ ਲਾਇਆ ਝੜ ਗਿਆ ਮੈਨੂੰ ਚਾ ਮਾਇਆ ਆਇਆ ਗੱਲ ਨਾ ਲਾਇਆ ਝੜ ਗਿਆ ਮੈਨੂੰ ਚਾ।

ਮਾਈਏ ਨੂੰ ਅੱਜ ਹਾਜ਼ਰ ਕੇ ਦੇ ਗੇੜੇ ਸਾਰਾ ਚੋਵਾ ਲੱਸੀ ਰਿੜਕਾ ਨੱਚਦੀ ਟੱਪਦੀ ਵੇੜੇ ਯਾਦ ਕਰਾਂ ਮੈਂ ਮਾਈਏ ਨੂੰ ਅੱਜ ਹਾਜ਼ਰ ਕੇ ਦੇ ਗੇੜੇ ਸੋਹਣੇ ਗਲਮਾਈਏ ਨੇ ਆਉਣਾ ਕੋਠੇ ਬੋਲੇ ਕ ਸੋਹਣੇ ਗਲਮਾਈਏ ਨੇ ਆਉਣਾ।

ਤੁਸੀਂ ਸੁਣ ਰਹੇ ਹੋ ਪੰਜਾਬੀ ਨਗਮੇ ਵੱਖ ਵੱਖ ਆਵਾਜ਼ਾਂ ਚ। ਆਮ ਸੁਣਦੇ ਆ ਮਾਸਟਰ ਸਲੀਮ ਦੀ ਆਵਾਜ਼ ਚ ਗੀਤ ਜੈਲੀ ਮਨਜੀਤਪੁਰੀ ਦੀ ਰਚਨਾ ਹੈ। ਇਹ ਗੀਤ ਮਾਸਟਰ ਸਲੀਮ ਦਾ ਗਾਇਆ ਬੜਾ ਹੀ ਮਕਬੂਲ ਤੇ ਰੰਗੀਨ ਪੰਜਾਬੀ ਲੋਕ ਗੀਤ ਵੀ ਰਿਹਾ ਹੈ। ਇਸ ਵਿਚ ਨਟਕਟ ਮੁਹੱਬਤ ਰਸਤੇ ਚ ਖੜ ਕੇ ਇਸ਼ਾਰੇ ਕਰਨ ਦੀ ਨੋਕ ਝੋਕ ਤੇ ਚੰਨ ਵਰਗੇ ਮਹਿਬੂਬ ਨੂੰ ਸਲਾਮ ਭੇਜਣ ਦੀ ਬੜੀ ਹੀ ਪਿਆਰੀ ਝਲਕ ਮਿਲਦੀ ਹੈ। ਇਸ ਗੀਤ ਦੇ ਵਿਚ ਜੇ ਕਹੀਏ ਜੋ ਦਿਲੋਂ ਮੁਹੱਬਤ ਹੈ ਰੁਸਣਾ ਮਨਾਣਾ ਤਾਂ ਇਕ ਪਾਸੇ ਹੋ ਜਾਂਦਾ ਹੈ। ਰੁਸਿਆ ਮੰਨਿਆ ਜਿਹੜਾ ਆ ਨਾ ਉਹ ਰੁਸਿਆ ਜਿਹੜਾ ਮਹਿਬੂਬ ਹੋਵੇ ਤੇ ਉਹ ਬਹੁਤ ਜਲਦੀ ਮੰਨ ਵੀ ਜਾਂਦਾ ਹੈ ਕਿਉਂਕਿ ਜਿਹੜਾ ਪਿਆਰ ਕਰਦਾ ਹੈ ਉਹ ਕਦੇ ਜ਼ਿਆਦਾ ਦੇਰ ਰੁਸਿਆ ਨਹੀਂ ਰਹਿੰਦਾ। ਸੋ ਜਿੱਥੇ ਦਿਲਾਂ ਦੀ ਮੁਹੱਬਤ ਹੋਵੇ ਉਥੇ ਜ਼ਿਆਦਾ ਦੇਰ ਰੁਸਣਾ ਸਹੀ ਨਹੀਂ ਹੁੰਦਾ। ਇਕ ਦੂਸਰੇ ਨੂੰ ਤੰਗ ਕਰਨਾ ਤਰਫਾਉਣਾ ਇਹ ਸਭ ਇਕ ਪਿਆਰ ਤੇ ਹੀ ਜੇ ਕਹੀਏ ਤਾਂ ਇਸ਼ਾਰੇ ਹੁੰਦੇ ਨੇ। ਕਿੰਨੇ ਕੀ ਨਖਰੇ ਕੋਈ ਮੁਟਿਆਰ ਦਿਖਾਵੇ ਸੰਘ ਕੇ ਲੰਘ ਜਾਵੇ ਪਰ ਆਸ਼ਿਕ ਦਾ ਦਿਲ ਜਿਹੜਾ ਆ ਨਾ ਹਮੇਸ਼ਾ ਇਕੋ ਅਰਜ਼ ਕਰਦਾ ਹੈ ਕਿ ਘੱਟੋ ਘੱਟ ਹੱਸ ਕੇ ਤਾਂ ਲੰਘ ਜਾਇਆ ਕਰੋ। ਸੋ ਨੋਕ ਚੋਕ ਚੁਲਬੁਲਾਪਨ ਪਿਆਰ ਭਰੇ ਅਹਿਸਾਸਾਂ ਨੂੰ ਬਿਆਨ ਕਰਦਾ ਇਹ ਬੜਾ ਹੀ ਖੂਬਸੂਰਤ ਤੇ ਪੰਜਾਬੀ ਗੀਤ ਹੈ ਜੀ। ਸੁਣਦੇ ਹਾਂ ਮਾਸਟਰ ਸਲੀਮ ਦੀ ਆਵਾਜ਼ ਦੇ ਵਿਚ।

ਸੋ 73 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਘਰੇ ਹੋ, ਲੰਘ ਆਈਏ।
1: ਲੰਘ ਆਓ ਬੱਚਿਆਂ ਵਾਲਿਓ। ਹੋਰ ਸੁਣਾਓ ਕਮਲ ਜੀ, ਕੀ ਹਾਲ ਚਾਲ?
2: ਆ ਗਏ ਜੀ, ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ।
2: ਆਪਣੇ
1: ਬੜੀਆਂ ਮਹਿਕਾਂ ਮਾਰ ਰਹੇ ਹੋ, ਤਿਆਰ ਸ਼ਿਆਰ ਹੋ ਕੇ ਕਿੱਧਰ ਜਾ ਰਹੇ ਹੋ?
2: ਬਸ ਪ੍ਰਿੰਸੀਪਲ ਸਾਹਿਬ ਤੁਹਾਨੂੰ ਪਤਾ ਹੀ ਹੈ ਵੀ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਤੇ ਮੰਦਰਾਂ ਚ ਰੌਣਕਾਂ ਲੱਗੀਆਂ ਪੂਰੀਆਂ, ਤੇ ਮੈਂ ਕਿਹਾ ਅਸੀਂ ਵੀ ਦਰਸ਼ਨ ਕਰ ਆਈਏ।
1: ਬਿਲਕੁਲ ਜੀ, ਇਹ ਦਿਨ ਤਿਉਹਾਰ ਹੀ ਹੈ ਵੇ ਜੋ ਸਾਨੂੰ ਜੀਵਨ ਜਾਚ ਵੀ ਸਿਖਾਉਂਦੇ ਆ ਤੇ ਨਾਲ ਹੀ ਨਾਲ ਸਾਨੂੰ ਬਾਕੀ ਦੁਨੀਆਂ ਨਾਲੋਂ ਅਲੱਗ ਕਰਦੇ ਆ।
2: ਬਿਲਕੁਲ ਤੁਸੀਂ ਠੀਕ ਕਿਹਾ ਜੀ। ਦੇਖੋ ਜਦੋਂ ਜਦੋਂ ਵੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੇ ਹੱਥ ਚੱਕੀ ਹੈ ਨਾ, ਔਰ ਕੁਦਰਤ ਦੇ ਖਿਲਾਫ਼ ਗਿਆ, ਕੁਦਰਤ ਦੇ ਬਣਾਏ ਹੋਏ ਅਸੂਲਾਂ ਦੇ ਖਿਲਾਫ਼ ਗਿਆ, ਤੇ ਉਦੋਂ ਕੋਈ ਨਾ ਕੋਈ ਪਰਮਾਤਮਾ ਦਾ ਪਿਆਰਾ ਕਿਸੇ ਨਾ ਕਿਸੇ ਰੂਪ ਦੇ ਵਿਚ ਇਸ ਧਰਤੀ ਤੇ ਆਇਆ ਤੇ ਉਸ ਬੰਦੇ ਨੂੰ ਤੇ ਉਸ ਪਾਪ ਜਬਰ ਨੂੰ ਠੱਲ ਪਾਈ ਆ।
1: ਬਿਲਕੁਲ ਜੀ, ਵੱਖ ਵੱਖ ਟਾਈਮ ਵੱਖ ਵੱਖ ਯੁਗਾਂ ਦੇ ਵਿਚ ਅਲੱਗ ਅਲੱਗ ਰੂਪ ਧਰ ਕੇ ਪਰਮਾਤਮਾ ਸਾਨੂੰ ਦੱਸਦਾ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ।
2: ਬਿਲਕੁਲ,
1: ਤੇ
2: ਸ਼੍ਰੀਮਦ ਭਗਵਤ ਗੀਤਾ ਦੇ ਵਿਚ ਵੀ ਇਹੀ ਕਿਹਾ ਉਨ੍ਹਾਂ ਨੇ ਵੀ ਜਦ ਜਦ ਧਰਤੀ ਤੇ ਪਾਪ ਵੱਧਦਾ ਤੇ ਉਦੋਂ ਉਦੋਂ ਮੈਂ ਅਵਤਾਰ ਲੈਣਾ।
1: ਬਿਲਕੁਲ ਜੀ, ਤੇ ਇਹੀ ਜਨਮ ਅਸ਼ਟਮੀ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿਚ ਇਕ ਅਵਤਾਰ ਲਿੱਤਾ ਗਿਆ ਪਰਮਾਤਮਾ ਵੱਲੋਂ।
2: ਬਿਲਕੁਲ ਬਿਲਕੁਲ, ਔਰ ਦੇਖੋ 16 ਕਲਾ ਸੰਪੂਰਨ ਜਿਹੜਾ ਸੀ ਇਹ ਅਵਤਾਰ ਸੀ।
1: ਬਿਲਕੁਲ ਜੀ,
2: ਕਿੱਥੇ ਉਹ ਦੇਖੋ ਬਾਲ ਉਹਨਾਂ ਦੀ ਲੀਲਾ ਦੇਖ ਲੋ, ਫਿਰ ਗੋਪੀਆਂ ਦੇ ਨਾਲ ਜਿਹੜਾ ਉਹ ਰਾਸ ਰਚਾਉਂਦੇ ਆ ਉਹਨੂੰ ਦੇਖ ਲੋ, ਤੇ ਦੂਜੇ ਪਾਸੇ ਯੁੱਧ ਵੀ ਕਰਦੇ ਆ, ਤੇ ਫਿਰ ਮਹਾਭਾਰਤ ਦੇ ਵਿਚ ਇੰਨਾ ਗਿਆਨ ਗੀਤਾ ਦਾ ਉਹ ਦਿੰਦੇ ਆ।
1: ਅਗਰ ਇਹਨੂੰ ਗਹਿਰਾਈ ਚ ਦੇਖੋ ਤਾਂ ਇਸ ਅਵਤਾਰ ਦੇ ਨਾਲ ਪਰਮਾਤਮਾ ਨੇ ਸਾਨੂੰ ਸੋਧ ਦਿੱਤੀ ਏ ਕਿ ਸਾਨੂੰ ਆਪਣੀ ਜ਼ਿੰਦਗੀ ਬਚਪਨ ਲੜਕਪਨ ਜਵਾਨੀ ਤੇ ਕਰਮ ਕਿੱਦਾਂ ਕਰਨਾ ਚਾਹੀਦਾ।
2: ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ।
1: ਗੀਤਾ ਦੀ ਅਗਰ ਗੱਲ ਕਰੀਏ ਤਾਂ ਗੀਤਾ ਚ ਦੱਸਿਆ ਗਿਆ ਕਿ ਕਰਮ ਕੀ ਏ, ਧਰਮ ਕੀ ਏ, ਪਾਪ ਕੀ ਏ ਤੇ ਪੁੰਨ ਕੀ ਏ।
2: ਬਿਲਕੁਲ, ਵੱਡੀ ਗੱਲ ਇਹ ਆ ਵੀ ਕਰਮ ਨੂੰ ਜਿਹੜੀ ਆ ਉਹ ਪ੍ਰਧਾਨਤਾ ਦਿੱਤੀ ਗਈ ਆ ਵੀ ਕਰਮ ਜਿਹੜਾ ਨਾ ਉਹੀ ਪੂਜਾ ਆ ਤੁਹਾਡੀ।
1: ਬਿਲਕੁਲ ਸਹੀ ਗੱਲ,
2: ਜਿਹੜਾ ਕੰਮ ਕਰਦੇ ਆ ਉਹ ਕੰਮ ਹੀ ਇੰਨੇ ਪੂਰੇ ਚੰਗੇ ਤਰੀਕੇ ਦੇ ਨਾਲ ਇੱਕ ਮਨ ਚਿੱਤ ਹੋ ਕੇ ਕਰੋ ਵੀ ਉਹਦੇ ਵਿਚ ਨਾ ਤਾਂ ਕੋਈ ਗਲਤੀ ਦੀ ਗੁੰਜਾਇਸ਼ ਰਹੇ।

0: ਤੁਹਾਡਾ ਕੰਮ ਹੀ ਪੂਜਾ ਬਣ ਜੇ,
1: ਕੰਮ ਹੀ ਪੂਜਾ ਬਣ ਜਾਵੇ। ਇਸ ਚੀਜ਼ ਨੂੰ ਹੋਰ ਅੱਗੇ ਲਿਜਾ ਕੇ ਦੇਖੋਗੇ ਤਾਂ ਪਾਪ ਪੁੰਨ ਦੀ ਡੈਫੀਨੇਸ਼ਨ, ਜੇਕਰ ਤੁਹਾਡੇ ਕਿਸੇ ਵੀ ਕਰਮ ਦੇ ਨਾਲ ਦਿਲ ਦੁਖਦਾ ਵੇ, ਸਮਾਜ ਦਾ ਦੁਖਦਾ ਵੇ, ਜਾਂ ਸਮਾਜ ਨੂੰ ਗਲਤ ਡਾਇਰੈਕਸ਼ਨ ਜਾਂਦੀ ਹੈ,
2: ਬਿਲਕੁਲ ਬਿਲਕੁਲ,
1: ਤਾਂ ਉਹ ਪਾਪ ਏ। ਤੇ ਬੰਦੇ ਨੂੰ ਸਹੀ ਰਾਹ ਦਿਖਾਉਣ ਲਈ ਫਿਰ ਪ੍ਰਮਾਤਮਾ ਖੁਦ ਅਵਤਾਰ ਲੈ ਕੇ ਦੱਸਦਾ ਕਰਨਾ ਕੀ।
0: ਬਿਲਕੁਲ, ਦੇਖੋ ਜੇ ਕੋਈ ਵਪਾਰੀ ਆ ਉਹ ਆਪਣੇ ਵਪਾਰ ਨੇ ਸ਼ੁੱਧ ਤਰੀਕੇ ਦੇ ਨਾਲ ਕਰੇ, ਵੀ ਜਿਹੜੀ ਵੀ ਚੀਜ਼ ਉਹ ਵੇਚਦਾ ਪਿਆ ਉਹਦੇ ਚ ਕੋਈ ਮਿਲਾਵਟ ਨਾ ਕਰੇ, ਆਪਣੇ ਗਾਹਕ ਨੂੰ ਠੀਕ ਰੇਟਾਂ ਦੇ ਉੱਤੇ ਉਹ ਚੀਜ਼ਾਂ ਦੇਵੇ, ਤੇ ਇਹ ਵੀ ਇੱਕ ਪੂਜਾ। ਤੇ ਜੇ ਕੋਈ ਕਿਸਾਨ ਆ ਉਹ ਕੋਈ ਦੁੱਧ ਦਾ ਵਪਾਰ ਕਰਦਾ ਜਾਂ ਹੋਰ ਕਰਦਾ, ਤੇ ਐਵੇਂ ਨਾ ਵੀ ਉਹਦੇ ਵਿਚ ਜਿਹੜੇ ਲੋਟੇ ਭਰ ਭਰ ਪਾਣੀ ਦੇ ਪਾਈ ਜਾਵੇ ਜਾਂ ਕੁਛ ਹੋਰ ਪਾ ਦੇਵੇ। ਸੋ ਰੱਬ ਨੂੰ ਜਦੋਂ ਪੁਰਾਣੇ ਲੋਕ ਜਿਹੜੇ ਆ ਰੱਬ ਨੂੰ ਹਾਜ਼ਰ ਨਾਜ਼ਰ ਜਾਣਦੇ ਸੀਗੇ, ਇਸ ਲਈ ਏਦਾਂ ਦਾ ਕੋਈ ਕੰਮ ਉਦੋਂ ਲੋਕਾਂ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਸੀ।
1: ਤੇ ਦਿਨ ਤਿਉਹਾਰ ਆਪਾਂ ਮਨਾਉਂਦੇ ਕਿਉਂ ਆ ਜੀ? ਤਾਂ ਕਿ ਉਹਨਾਂ ਦੇ ਜੀਵਨ ਤੋਂ ਆਪਾਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਹੀ ਜਾਂਚ ਦੇ ਸਕੀਏ, ਸਹੀ ਸੀਧ ਦੇ ਸਕੀਏ, ਆਪਣੇ ਕਰਮ ਸੁਧਾਰੀਏ।
2: ਬਿਲਕੁਲ ਬਿਲਕੁਲ ਬਿਲਕੁਲ,
1: ਇਹੀ ਪੁੰਨ ਏ। ਤੇ ਪਾਪ ਤੋਂ ਦੂਰ ਰਹਿਣ ਦਾ ਸਹੀ ਤਰੀਕਾ ਇਹ ਹੈ ਕਿ ਆਪਣੇ ਕਰਮ ਸਹੀ ਕੀਤੇ ਜਾਣ।
0: ਬਿਲਕੁਲ, ਔਰ ਮੰਦਰ ਜਾ ਕੇ ਮੰਦਰਾਂ ਦੇ ਦਰਸ਼ਨ ਤਾਂ ਕਰੀਏ ਕਰੀਏ, ਨਾਲ ਦੀ ਨਾਲ ਜਿਹੜੀ ਉਹਨਾਂ ਨੇ ਸਿੱਖਿਆ ਦਿੱਤੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ।
1: ਮੰਦਰ ਜਾ ਕੇ ਜਦੋਂ ਤੁਸੀਂ ਮੱਥਾ ਟੇਕਦੇ ਹੋ ਤਾਂ ਚਿੱਤਰ ਜਾਂ ਤਸਵੀਰ ਦੀ ਪੂਜਾ ਨਹੀਂ ਹੁੰਦੀ, ਉਹਨਾਂ ਦੇ ਚਰਿੱਤਰ ਦੀ ਪੂਜਾ ਹੁੰਦੀ ਹੈ ਕਿ ਜੋ ਸਾਨੂੰ ਸਿੱਖਿਆ ਦਿੱਤੀ ਗਈ ਹੈ। ਤੇ ਜਨਮ ਅਸ਼ਟਮੀ ਦੇ ਮੌਕੇ ਤੇ ਇੱਕ ਰੂਪਕ ਸੁਣਾਉਂਦੇ ਹਾਂ ਤੁਹਾਨੂੰ।
3: ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਚ ਮਨਾਇਆ ਜਾਂਦਾ। ਇਹ ਧਾਰਮਿਕ ਤਿਉਹਾਰ ਪੂਰੀ ਦੁਨੀਆ ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ। ਜਨਮ ਅਸ਼ਟਮੀ ਵਾਲੇ ਦਿਨ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਚ ਵਸੇ ਭਾਰਤੀ ਵੀ ਇਸ ਦਿਨ ਨੂੰ ਸ਼ਰਧਾ ਤੇ ਉਤਸ਼ਾਹ

ਜਨਮਾਸ਼ਟਮੀ ਵਾਲੇ ਦਿਨ ਮੰਦਰਾਂ ਵਿਚ ਰੌਣਕ ਦੇਖਣ ਵਾਲੀ ਹੁੰਦੀ ਹੈ। ਜਗ੍ਹਾ ਜਗ੍ਹਾ ਤੇ ਸਾਰੇ ਭਾਰਤ ਵਿਚ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਸਜਾਈਆਂ ਜਾਂਦੀਆਂ ਨੇ। ਰਾਸ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਮਥੁਰਾ ਤੇ ਵਰਿੰਦਾਵਨ, ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣਾ ਬਚਪਨ ਬਿਤਾਇਆ ਸੀ। ਉਥੋਂ ਦੀ ਜਨਮਾਸ਼ਟਮੀ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ। ਅੱਜ ਦੇ ਦਿਨ ਲੋਕ ਦਿਨ ਭਰ ਵਰਤ ਰੱਖਦੇ ਨੇ ਤੇ ਅੱਧੀ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੀ ਖੁਸ਼ੀ ਮਨਾ ਕੇ ਵਰਤ ਤੋੜਦੇ ਨੇ। ਜਗ੍ਹਾ ਜਗ੍ਹਾ ਤੇ ਕੀਰਤਨ ਤੇ ਭਜਨ ਦਾ ਆਯੋਜਨ ਕੀਤਾ ਜਾਂਦਾ ਹੈ।

ਦੱਸਿਆ ਜਾਂਦਾ ਹੈ ਕਿ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਉਸ ਵੇਲੇ ਜੇਲ੍ਹ ਦੇ ਸਾਰੇ ਪਹਿਰੇਦਾਰ ਸੌਂ ਗਏ। ਦੇਵਕੀ ਤੇ ਵਾਸੁਦੇਵ ਦੀਆਂ ਬੇੜੀਆਂ ਆਪਣੇ ਆਪ ਖੁੱਲ ਗਈਆਂ, ਜੇਲ੍ਹ ਦੇ ਦਰਵਾਜ਼ੇ ਖੁੱਲ ਗਏ। ਆਕਾਸ਼ਵਾਣੀ ਨੇ ਵਾਸੁਦੇਵ ਨੂੰ ਦੱਸਿਆ ਕਿ ਹੁਣ ਕ੍ਰਿਸ਼ਨ ਨੂੰ ਗੋਕੁਲ ਪਹੁੰਚਾ ਦਿੱਤਾ ਜਾਵੇ। ਵਾਸੁਦੇਵ ਕ੍ਰਿਸ਼ਨ ਨੂੰ ਇੱਕ ਟੋਕਰੀ ਚ ਬਿਠਾ ਕੇ ਉਫੰਦੀ ਹੋਈ ਨਦੀ ਪਾਰ ਕਰਕੇ ਗੋਕੁਲ ਲੈ ਗਏ। ਯਮੁਨਾ ਚੜੀ ਹੋਈ ਸੀ। ਉਸਨੇ ਜੋ ਹੀ ਬਾਲ ਕ੍ਰਿਸ਼ਨ ਦੇ ਪੈਰਾਂ ਨੂੰ ਛੂਇਆ ਉਹ ਸ਼ਾਂਤ ਹੋ ਗਈ। ਵਰਦੀ ਵਰਖਾ ਵਿਚ ਬਾਲ ਸ਼੍ਰੀ ਕ੍ਰਿਸ਼ਨ ਨੂੰ ਗੋਕੁਲ ਪਹੁੰਚਾ ਦਿੱਤਾ।

ਸ਼੍ਰੀ ਕ੍ਰਿਸ਼ਨ ਜੀਵਨ ਦੋ ਹਿੱਸਿਆਂ ਦੇ ਵਿੱਚ ਵੰਡਿਆ। ਇੱਕ ਬਾਂਸਰੀ ਜਿਸ ਵਿੱਚ ਸਿਰਜਣ ਦਾ ਸੰਗੀਤ ਹੈ, ਅਨੰਤ ਹੈ, ਅੰਮ੍ਰਿਤ ਹੈ ਤੇ ਰਸ ਹੈ। ਦੂਸਰਾ ਸ਼ੰਖ ਜਿਸ ਵਿੱਚ ਯੁੱਧ ਦੀ ਵੇਦਨਾ ਹੈ ਤੇ ਨਿਰਸਤਾ ਹੈ। ਇਹ ਦੋਵੇਂ ਚੀਜ਼ਾਂ ਸਮਝਾਉਂਦੀਆਂ ਨੇ ਕਿ ਸੁੱਖ ਹੈ ਤੇ ਦੁੱਖ ਹੈ, ਦੁੱਖ ਹੈ ਤੇ ਸੁੱਖ ਵੀ ਹੈ। ਯਸ਼ੋਦਾ ਨੰਦਨ ਦੀ ਕਥਾ ਕਿਸੇ ਦੁਆਪਰ ਦੀ ਕਥਾ ਨਹੀਂ, ਕਿਸੇ ਈਸ਼ਵਰ ਦਾ ਆਖਿਆਨ ਨਹੀਂ ਤੇ ਨਾ ਹੀ ਕਿਸੇ ਅਵਤਾਰ ਦੀ ਲੀਲਾ। ਉਹ ਤਾਂ ਯਮੁਨਾ ਦੇ ਮੈਦਾਨ ਚ ਵਸਣ ਵਾਲੀ ਇੱਕ ਭਾਵਾਤਮਕ ਰੂਹ ਦੀ ਪਹਿਚਾਣ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਿਤੇ ਯਸ਼ੋਦਾ ਦੇ ਨਟਖਟ ਲਾਲ ਨੇ ਤੇ ਕਿਤੇ ਦ੍ਰੌਪਦੀ ਦਾ ਰੱਖਿਅਕ ਹੈ, ਕਿਤੇ ਗੋਪੀਆਂ ਦਾ ਮਨਮੋਹਨ ਹੈ ਤੇ ਕਿਤੇ ਸੁਦਾਮਾ ਦਾ ਮਿੱਤਰ ਹੈ। ਹਰ ਰਿਸ਼ਤੇ ਵਿਚ ਰੰਗੇ ਭਗਵਾਨ ਕ੍ਰਿਸ਼ਨ ਦਾ ਜੀਵਨ ਨਵ ਰਸ ਵਿਚ ਸਮਾਇਆ ਹੋਇਆ। ਮੱਖਣ ਚੋਰ, ਨੰਦ ਕਿਸ਼ੋਰ, ਮਟਕੀ ਫੋੜ, ਖੇਡ ਖੇਡ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਸਮਝਾਉਣ ਵਾਲੇ ਭਗਵਾਨ ਸ਼੍ਰੀ ਕ੍ਰਿਸ਼ਨ ਸਿਰਜਣ ਦੇ ਆਧਾਰ ਨੇ, ਚੱਕਰਧਾਰੀ ਨੇ, ਮਧੂਸੂਦਨ ਨੇ। ਸ਼੍ਰੀ ਕ੍ਰਿਸ਼ਨ ਜਿਨਕਾ ਨਾਮ ਹੈ, ਗੋਕੁਲ ਜਿਨਕਾ ਧਾਮ ਹੈ, ਐਸੇ ਸ਼੍ਰੀ ਕ੍ਰਿਸ਼ਨ ਕੋ ਬਾਰੰਬਾਰ ਪ੍ਰਣਾਮ ਹੈ।

ਕਿਹਾ ਜਾਂਦਾ ਹੈ। ਜਦੋਂ ਕੰਸ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਦੇ ਘਰ ਬੱਚਾ ਪੈਦਾ ਹੋਇਆ ਤੇ ਫੌਰਨ ਜੇਲ ਵਿਚ ਗਿਆ। ਉਸਨੇ ਉਸ ਕੰਨਿਆ ਨੂੰ ਹੱਥਾਂ ਵਿਚ ਜ਼ਮੀਨ ਤੇ ਪਟਕਣ ਲਈ ਫੜ ਲਿਆ। ਕੰਨਿਆ ਤਾਂ ਮਾਇਆ ਸੀ, ਆਕਾਸ਼ ਵਿਚ ਉੜ ਗਈ। ਆਕਾਸ਼ਵਾਣੀ ਹੋਈ, ਤੈਨੂੰ ਮਾਰਨ ਵਾਲਾ ਪੈਦਾ ਹੋ ਚੁੱਕਿਆ। ਕੰਸ ਘਬਰਾ ਗਿਆ, ਕੰਸ ਡਰ ਗਿਆ। ਬਾਲ ਕ੍ਰਿਸ਼ਨ ਦੀ ਭਾਲ ਸ਼ੁਰੂ ਹੋ ਗਈ। ਬਾਲ ਕ੍ਰਿਸ਼ਨ ਨੂੰ ਗੇਮ ਦਾ ਖੇਡ ਬਹੁਤ ਹੀ ਪਿਆਰਾ ਸੀ। ਉਹਨਾਂ ਨੇ ਇੰਦਰ ਦੇ ਕਮਾਂਡ ਨੂੰ ਚੂਰ ਚੂਰ ਕਰ ਦਿੱਤਾ, ਵੱਡੀਆਂ ਵੱਡੀਆਂ ਆਫਤਾਵਾਂ ਤੋਂ ਬ੍ਰਿਜ ਨੂੰ ਬਚਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਲੋਕ ਰੱਖਿਆ ਦੇ ਬਹੁਤ ਸਾਰੇ ਕੰਮ ਕੀਤੇ, ਜਿਸ ਕਾਰਨ ਉਹ ਜਨਤਾ ਵਿਚ ਲੋਕ ਪ੍ਰਿਯ ਹੋ ਗਏ। ਹਰ ਕੋਈ ਉਹਨਾਂ ਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ। ਉਹਨਾਂ ਨੇ ਹਰ ਉਸ ਇਨਸਾਨ ਨੂੰ ਆਪਣਾ ਮਿੱਤਰ ਬਣਾਇਆ ਜਿਨ੍ਹਾਂ ਨੂੰ ਸਮਾਜ ਛੋਟਾ ਸਮਝਦਾ ਸੀ। ਉਹਨਾਂ ਦੀ ਸੁਦਾਮਾ ਨਾਲ ਮਿੱਤਰਤਾ ਦੀਆਂ ਕਹਾਣੀਆਂ ਭਲਾ ਕੌਣ ਨਹੀਂ ਜਾਣਦਾ। ਭਗਵਾਨ ਸ਼੍ਰੀ ਕ੍ਰਿਸ਼ਨ ਸਨ ਜਿਨ੍ਹਾਂ ਨੇ ਗਊ ਮਾਤਾ ਦੇ ਮਹੱਤਵ ਨੂੰ ਸਮਝਾਇਆ। ਗਊ ਮਾਤਾ ਦੀ ਰੱਖਿਆ ਤੇ ਪਾਲਣ ਵਾਸਤੇ ਜਨਤਾ ਨੂੰ ਉਤਸ਼ਾਹਿਤ ਕੀਤਾ। ਉਹਨਾਂ ਦੇ ਸਮੇਂ ਖੇਤੀ ਚ ਵੀ ਤਰੱਕੀ ਹੋਈ, ਜਿਸ ਕਾਰਨ ਸਿਹਤ ਵਿਚ ਸੁਧਾਰ ਹੋਇਆ। ਸ਼੍ਰੀ ਕ੍ਰਿਸ਼ਨ ਨੇ ਕੰਸ ਯਾਨੀ ਕਿ ਬੁਰਾਈ ਦਾ ਨਾਸ ਕੀਤਾ, ਉਸ ਦੇ ਬੰਧਨ ਚੋਂ ਆਪਣੇ ਮਾਤਾ ਪਿਤਾ ਤੇ ਨਾਨਾ ਨੂੰ ਮੁਕਤ ਕਰਵਾਇਆ। ਮਿਸ਼ਨ ਸੇ ਮੀਠੇ ਨੰਦ ਲਾਲ ਕੇ ਬੋਲ।

ਉਸਨੇ ਬਾਲ ਕ੍ਰਿਸ਼ਨ ਦਾ ਅੰਤ ਕਰਨ ਲਈ ਪੂਤਨਾ ਭੇਜੀ। ਭਗਵਾਨ ਸ਼੍ਰੀ ਕ੍ਰਿਸ਼ਨ ਦੀ ਲੀਲਾ ਉਹਨਾਂ ਨੇ ਪੂਤਨਾ ਦਾ ਵੱਧ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਵੀ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਨੰਨੇ ਕ੍ਰਿਸ਼ਨ ਸਿਰਫ ਸ਼੍ਰੀ ਕ੍ਰਿਸ਼ਨ ਨਹੀਂ ਬਲਕਿ ਉਹ ਤਾਂ ਭਗਵਾਨ ਦਾ ਅਵਤਾਰ ਨੇ। ਪਰ ਉਹਨਾਂ ਦੀ ਲੀਲਾ ਨੂੰ ਕੋਈ ਵੀ ਸਮਝ ਨਹੀਂ ਪਾਇਆ। ਸਭ ਉਹਨਾਂ ਨੂੰ ਇੱਕ ਨੰਨੇ ਬਾਲਕ ਦੇ ਰੂਪ ਚ ਦੇਖਦੇ ਸਨ। ਪਰ ਬਾਅਦ ਵਿਚ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਪਿਆਰ ਨਾਲ ਮੱਖਣ ਚੋਰ ਵੀ ਕਿਹਾ ਜਾਂਦਾ। ਸ਼੍ਰੀ ਕ੍ਰਿਸ਼ਨ ਨੂੰ ਮੱਖਣ ਬਹੁਤ ਹੀ ਪ੍ਰਿਯ ਸੀ। ਵਰਿੰਦਾਵਨ ਦੀਆਂ ਸਾਰੀਆਂ ਔਰਤਾਂ ਮੱਖਣ ਨੂੰ ਭਗਵਾਨ ਕ੍ਰਿਸ਼ਨ ਕੋਲੋਂ ਲੁਕਾ ਕੇ ਰੱਖਦੀਆਂ ਸਨ, ਪਰੰਤੂ ਉਹ ਫੇਰ ਵੀ ਨਹੀਂ ਸਨ ਹਟਦੇ। ਮੱਖਣ ਜਿੱਥੇ ਵੀ ਹੁੰਦਾ ਉਹਨਾਂ ਨੂੰ ਉਸ ਦੀ ਖੁਸ਼ਬੂ ਮਿਲ ਹੀ ਜਾਂਦੀ, ਉਹ ਲੱਭ ਲੈਂਦੇ। ਹਾਂਡੀ ਨੂੰ ਤੋੜ ਕੇ ਮੱਖਣ

ਜਾਣ ਕੇ ਕਾਲੀਆ ਨਾਗ ਨੇ ਵੀ ਮਾਫ਼ੀ ਮੰਗੀ ਤੇ ਵਿਸ਼ਵਾਸ ਦਵਾਇਆ ਉਹ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਇੱਕ ਵਾਰ ਇੱਕ ਘਟਨਾ ਅਜਿਹੀ ਘਟੀ ਜਿਸ ਤੋਂ ਬਾਅਦ ਸਾਰੇ ਪਿੰਡ ਵਾਲੇ ਉਹਨਾਂ ਨੂੰ ਭਗਵਾਨ ਦਾ ਰੂਪ ਮੰਨਣ ਲੱਗ ਗਏ। ਉਹ ਜਾਣ ਚੁੱਕੇ ਸਨ ਕਿ ਇਹ ਕੋਈ ਸਧਾਰਨ ਬਾਲਕ ਨਹੀਂ, ਭਗਵਾਨ ਆਪ ਨੇ ਜੋ ਇਨਸਾਨ ਦੇ ਰੂਪ ਚ ਇਸ ਧਰਤੀ ਤੇ ਉਹਨਾਂ ਦੇ ਦੁੱਖਾਂ ਦਾ ਉਧਾਰ ਕਰਨ ਲਈ ਆਏ ਨੇ। ਜਦੋਂ ਪਿੰਡ ਵਾਲਿਆਂ ਨੇ ਇੰਦਰ ਉਤਸਵ ਨਾ ਮਨਾ ਕੇ ਗੋਪੀ ਉਤਸਵ ਮਨਾਇਆ ਤਾਂ ਇੰਦਰ ਦੇਵ ਕ੍ਰੋਧਿਤ ਹੋ ਉੱਠੇ। ਉਹਨਾਂ ਨੇ ਪੂਰੇ ਪਿੰਡ ਨੂੰ ਨਸ਼ਟ ਕਰਨ ਲਈ ਬਹੁਤ ਵਧੇਰੇ ਵਰਖਾ ਕਰਵਾ ਦਿੱਤੀ। ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਜਨ ਜੀਵਨ ਅਸਤ ਵਿਅਸਤ ਹੋ ਗਿਆ। ਪਿੰਡ ਵਾਸੀ ਤਰਾਹੀ ਤਰਾਹੀ ਕਰ ਰਹੇ ਸਨ। ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਇੱਕ ਉਂਗਲੀ ਤੇ ਉਠਾ ਲਿਆ ਤੇ ਸਾਰੇ ਪਿੰਡ ਵਾਸੀਆਂ ਨੂੰ ਉਸ ਦੇ ਨੀਚੇ ਸ਼ਰਨ ਦਿੱਤੀ। ਇਹ ਦੇਖ ਕੇ ਇੰਦਰ ਦੇਵ ਨੂੰ ਆਪਣੀ ਭੁੱਲ ਤੇ ਪਸ਼ਚਾਤਾਪ ਹੋਇਆ ਤੇ ਉਸਨੇ ਭਗਵਾਨ ਕ੍ਰਿਸ਼ਨ ਕੋਲੋਂ ਮਾਫ਼ੀ ਮੰਗੀ। ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹਰ ਲੀਲਾ ਰੋਮਾਂਚਕ ਹੈ। ਇਸ ਗੱਲ ਦਾ ਵਿਸ਼ਵਾਸ ਦਵਾਉਂਦੀ ਹੈ ਕਿ ਜਦੋਂ ਜਦੋਂ ਦੁਸ਼ਟਾਂ ਨੇ ਆਪਣੇ ਅਤਿਆਚਾਰਾਂ ਨਾਲ ਧਰਤੀ ਤੇ ਸੁੱਖ ਤੇ ਸ਼ਾਂਤੀ ਦਾ ਵਿਨਾਸ਼ ਕੀਤਾ ਉਦੋਂ ਉਦੋਂ ਈਸ਼ਵਰ ਪ੍ਰਿਥਵੀ ਤੇ ਆ ਪਾਇਆ ਤੇ ਉਸਨੇ ਦੁਸ਼ਟਾਂ ਦਾ ਅੰਤ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਦੀ ਲੀਲਾ ਦਾ ਵਿਖਿਆਨ ਅੰਤਰਾਤਮਾ ਚ ਇੱਕ ਪਰਮ ਆਨੰਦ ਦੀ ਅਨੁਭੂਤੀ ਕਰਾਉਂਦਾ। ਸ਼੍ਰੀ ਕ੍ਰਿਸ਼ਨ ਦੀ ਬਾਣੀ ਨੂੰ ਭਗਵਤ ਗੀਤਾ ਵਿਚ ਪਰੋਇਆ ਗਿਆ ਤਾਂ ਕਿ ਯੁਗਾਂ ਯੁਗਾਂ ਤੱਕ ਸਾਨੂੰ ਸਾਡੇ ਔਖੇ ਸਮੇਂ ਚ ਮਾਰਗ ਦਰਸ਼ਿਤ ਕਰ ਸਕੇ। ਉਹਨਾਂ ਦੀ ਰਚੀ ਭਗਵਤ ਗੀਤਾ ਹਮੇਸ਼ਾ ਤੋਂ ਹੀ ਮਨੁੱਖ ਦਾ ਮਾਰਗ ਦਰਸ਼ਨ ਕਰਦੀ ਆਈ ਹੈ। ਗੀਤਾ ਵਿਚ ਹਰ ਗੱਲ ਅਨਮੋਲ ਹੈ। ਜੇ ਹਰ ਮਾਨਵ ਇਸ ਦਾ ਪਾਲਣ ਕਰਨ ਲੱਗੇ ਤਾਂ ਉਸਦਾ ਜੀਵਨ ਸਾਰਥਕ ਹੋ ਜਾਏ। ਅੱਜ ਵੀ ਜੇਕਰ ਅਸੀਂ ਖੁਦ ਕਿਸੇ ਸਵਾਲ ਨਾਲ ਘਿਰਿਆ ਮਹਿਸੂਸ ਕਰੀਏ ਤੇ ਜਾਂ ਇਹ ਨਾ ਸਮਝ ਪਾਈਏ ਕਿ ਕੀ ਸਹੀ ਹੈ ਜਾਂ ਕੀ ਗਲਤ, ਤਾਂ ਭਗਵਤ ਗੀਤਾ ਚ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਮਿਲ ਜਾਏਗਾ।

0: ਸੁਣਿਆ ਕਮਲ ਜੀ?
1: ਬਿਲਕੁਲ ਜੀ,
0: ਪਤਾ ਲੱਗਿਆ ਕਿ ਵੀ ਹਾਂ ਵੀ ਜੀਵਨ ਜਾਂਚ ਕੀ ਹੈ, ਭਗਵਾਨ ਨੇ ਕੀ ਲੀਲਾ ਕਰ ਕਰਕੇ ਸਾਨੂੰ ਕੀ ਦੱਸਿਆ ਵੇ,
1: ਬਿਲਕੁਲ
0: ਕਿੱਦਾਂ ਜੀਵਨ ਜੀਣਾ ਚਾਹੀਦਾ ਜੀ?
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੇ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ, ਆਪਣੇ ਦੇਸ਼ ਚੋਂ, ਆਪਣੇ ਇਲਾਕੇ ਤੋਂ ਬਾਸਮਤੀ ਬਾਹਰ ਬਹੁਤ ਐਕਸਪੋਰਟ ਕੀਤੀ ਜਾਂਦੀ ਹੈ, ਤੇ ਜੇਕਰ ਕੁਝ ਵੀ ਉਹਦੇ ਚ ਕਮੀ ਬੇਸ਼ੀ ਰਹਿ ਜਾਵੇ,
1: ਬਿਲਕੁਲ
0: ਗਲਤ ਪੈਸਟੀਸਾਈਡ ਇਸਤੇਮਾਲ ਕੀਤਾ ਜਾਵੇ, ਤਾਂ ਸੈਂਪਲ ਫੇਲ ਹੋਣ ਨਾਲ ਸਾਰੇ ਦਾ ਸਾਰਾ ਲੋਡ ਵਾਪਸ ਆ
1: ਜਾਂਦਾ। ਬਿਲਕੁਲ ਜੀ,
0: ਤੇ ਇਸ ਲਈ ਸਹੀ ਪੈਸਟੀਸਾਈਡ, ਸਹੀ ਜ਼ਹਿਰ ਦੀ ਵਰਤੋਂ ਹੋਣੀ ਚਾਹੀਦੀ ਏ, ਤਾਂ ਕਿ ਫਸਲ ਨੂੰ ਨੁਕਸਾਨ ਨਾ ਹੋਵੇ ਤੇ ਕਿਸਾਨ ਦਾ ਸੈਂਪਲ ਕਦੀ ਵੀ ਫੇਲ ਨਾ ਹੋਵੇ।
1: ਬਿਲਕੁਲ ਠੀਕ ਗੱਲ ਆ।
0: ਇਸ ਲਈ ਮਿਆਰੀ ਬਾਸਮਤੀ ਉਤਪਾਦਨ ਲਈ ਜ਼ਹਿਰਾਂ ਦੀ ਸਹੀ ਵਰਤੋਂ, ਇਸ ਬਾਰੇ ਡਾਕਟਰ ਪ੍ਰੀਤ ਇੰਦਰ ਸਿੰਘ ਸਰਾਓ ਜਾਣਕਾਰੀ ਦਿੱਤੀ।
2: ਆਓ ਜੀ ਸੁਣੀਏ। ਕਿਸਾਨ ਵੀਰੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ

0: ਤੁਹਾਡੇ ਨਾਲ ਮਿਆਰੀ ਬਾਸਮਤੀ ਲਈ ਕੀਟ ਅਤੇ ਉੱਲੀ ਨਾਸ਼ਕਾਂ ਦੀ ਸੁਚੱਜੀ ਚੋਣ ਅਤੇ ਉਹਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕਰਾਂਗਾ। ਮੈਂ ਡਾਕਟਰ ਪ੍ਰੀਤਿੰਦਰ ਸਿੰਘ ਸਰਾਓ, ਮੁੱਖ ਕੀਟ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਕਿਸਾਨ ਵੀਰੋ, ਹੁਣ ਬਾਸਮਤੀ ਦੀ ਫਸਲ ਖੇਤ ਵਿਚ ਖੜੀ ਹੈ ਤੇ ਇਹਦੇ ਤੇ ਤਿੰਨ ਤਰ੍ਹਾਂ ਦੀਆਂ ਸੁੰਡੀਆਂ, ਤਣੇ ਦੀ ਸੁੰਡੀਆਂ ਨੁਕਸਾਨ ਕਰਦੀਆਂ ਹਨ, ਜਿਨ੍ਹਾਂ ਵਿਚੋਂ ਪੀਲੀ, ਚਿੱਟੀ ਤੇ ਗੁਲਾਬੀ ਸੁੰਡੀ ਆਉਂਦੀ ਹੈ। ਉਸੇ ਤਰ੍ਹਾਂ ਕਿਸਾਨ ਵੀਰੋ, ਪੀਲੀ ਸੁੰਡੀ ਦੇ ਜਿਹੜੇ ਪਤੰਗੇ ਨੇ ਉਹ ਪੀਲੇ ਰੰਗ ਦੇ ਹੁੰਦੇ ਨੇ, ਉਹਨਾਂ ਦੇ ਖੰਭਾਂ ਦੇ ਵਿਚ ਕਾਲਾ ਧੱਬਾ ਹੁੰਦਾ ਹੈ। ਜਦੋਂ ਵੀ ਤੁਸੀਂ ਖੇਤ ਵਿਚ ਸਵੇਰੇ ਸਵੇਰੇ ਜਾਂਦੇ ਹੋ ਤੇ ਪੱਤਿਆਂ ਦੇ ਸਿਰਿਆਂ ਤੇ ਬੈਠੇ ਨਜ਼ਰ ਆ ਜਾਂਦੇ ਨੇ। ਉਸੇ ਤਰ੍ਹਾਂ ਚਿੱਟੀ ਸੁੰਡੀ ਦਾ ਪਤੰਗਾ ਚਿੱਟੇ ਰੰਗ ਦਾ, ਚਾਂਦੀ ਰੰਗਾ ਹੁੰਦਾ ਹੈ ਤੇ ਗੁਲਾਬੀ ਸੁੰਡੀ ਦਾ ਪਤੰਗਾ ਹਲਕੇ ਭੂਰੇ ਰੰਗ ਦਾ ਤੇ ਇਕ ਸਲੇਟੀ ਲਕੀਰ ਉਹਦੇ ਅਗਲੇ ਖੰਭ ਚੋਂ ਪਾਸ ਹੁੰਦੀ ਹੈ ਤੇ ਇਹ ਸ਼ਾਮ ਵੇਲੇ ਜ਼ਿਆਦਾ ਚੁਸਤ ਦਰੁਸਤ ਹੁੰਦਾ ਹੈ। ਹੁਣ ਕਿਸਾਨ ਵੀਰੋ, ਜਿਹੜੇ ਪੀਲੀ ਸੁੰਡੀ ਦੇ ਪਤੰਗੇ ਤੇ ਚਿੱਟੀ ਸੁੰਡੀ ਦੇ ਪਤੰਗੇ ਪੱਤਿਆਂ ਦੇ ਸਿਰਿਆਂ ਤੇ ਝੁੰਡਾਂ ਵਿਚ ਆਂਡੇ ਦਿੰਦੇ ਨੇ ਤੇ ਉਨ੍ਹਾਂ ਚੋਂ 5 ਤੇ 7 ਦਿਨਾਂ ਤੋਂ ਬਾਅਦ ਸੁੰਡੀਆਂ ਨਿਕਲ ਕੇ ਗੋਹ ਵਿਚ ਵੜ ਜਾਂਦੀਆਂ ਹਨ ਤੇ ਗੋਹ ਦਾ ਮਾਦਾ ਖਾਈ ਜਾਂਦੀਆਂ ਹਨ। ਇਹਦੇ ਕਰਕੇ ਗੋਹ ਅੰਦਰੋਂ ਸੁੱਕ ਜਾਂਦੀ ਹੈ ਤੇ ਕਿਸਾਨ ਵੀਰੋ, ਇਹੋ ਜਿਹੀ ਸੁੱਕੀ ਗੋਹ ਜਿਹੜੀ ਖੇਤ ਵਿਚ ਦੂਰੋਂ ਹੀ ਹਲਕੇ ਭੂਰੇ ਰੰਗ ਦੀ, ਪੀਲੇ ਰੰਗ ਦੀ ਹੁੰਦੀ ਹੈ, ਪਛਾਣੀ ਜਾਂਦੀ ਹੈ ਤੇ ਜਦੋਂ ਵੀ ਅਸੀਂ ਇਨ੍ਹਾਂ ਨੂੰ ਪੁੱਟਾਂਗੇ ਤੇ ਗੋਹ ਬਹੁਤ ਸੌਖੇ ਤਰੀਕੇ ਨਾਲ ਬੂਟੇ ਚੋਂ ਬਾਹਰ ਆ ਜਾਂਦੀ ਹੈ ਤੇ ਤੁਸੀਂ ਇਹਦਾ ਨੁਕਸਾਨ ਜਿਹੜਾ ਹੋਇਆ ਇਹ ਤਣੇ ਦੀ ਸੁੰਡੀ ਕਰਕੇ ਬਾਸਮਤੀ ਨੂੰ ਨੁਕਸਾਨ ਹੋਇਆ। ਉਸ ਤੋਂ ਬਾਅਦ ਜਦੋਂ ਨਿਸਰਨ ਤੋਂ ਬਾਅਦ ਇਸ ਸੁੰਡੀ ਦਾ ਹਮਲਾ ਹੋਏ ਤੇ ਕਿਸਾਨ ਵੀਰੋ, ਜਿਹੜੇ ਦਾਣੇ ਬਣ ਵਾਲੇ ਸਿੱਟੇ ਨੇ ਉਹ ਥੋਥੇ ਰਹਿ ਜਾਂਦੇ ਨੇ, ਚਿੱਟੇ ਰਹਿ ਜਾਂਦੇ ਨੇ ਤੇ ਬਿਲਕੁਲ ਸਿੱਧੇ ਕੜੇ ਹੁੰਦੇ ਹਨ ਤੇ ਜਦੋਂ ਵੀ ਇਹੋ ਜਿਹੇ ਸਿੱਟਿਆਂ ਨੂੰ ਅਸੀਂ ਖਿੱਚਾਂਗੇ ਤੇ ਬਹੁਤ ਸੌਖੇ ਤਰੀਕੇ ਨਾਲ ਉਹ ਬੂਟੇ ਚੋਂ ਬਾਹਰ ਆ ਜਾਂਦੇ ਨੇ। ਇਹ ਫਰਕ ਹੁੰਦਾ ਕਿ ਅਗਰ ਕਿਤੇ ਹਨੇਰੀ ਵੀ ਵਗੀ ਹੈ ਪਹਿਲਾਂ ਤੇ ਉਹਦੇ ਕਰਕੇ ਥੋਤਾ ਪਾਣਾ ਆ ਤੇ ਉਦੋਂ ਜਦੋਂ ਅਸੀਂ ਸਿੱਟੇ ਖਿੱਚਾਂਗੇ ਉਹ ਬੂਟੇ ਚੋਂ ਨਹੀਂ ਖਿੱਚਿਆ ਜਾ ਸਕਦਾ। ਇਸ ਪ੍ਰਕਾਰ ਅਸੀਂ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਨੁਕਸਾਨ ਹਨੇਰੀ ਕਰਕੇ ਆ ਕਿ ਕੀੜੇ ਕਰਕੇ ਆ। ਕਿਸਾਨ ਵੀਰੋ, ਇਨ੍ਹਾਂ ਦੀ ਸੁਚੱਜੀ ਰੋਕਥਾਮ ਕਿਵੇਂ ਕਰਨੀ ਹੈ ਤਾਂ ਕਿ ਸਾਡੀ ਜਿਹੜੀ ਬਾਸਮਤੀ ਉਤਪਾਦ ਹੋਏ ਉਹ ਮਿਆਰੀ ਬਣੇ, ਉਹਦਾ ਛੇਤੀ ਖਰੀਦ ਮੰਡੀ ਵਿਚ ਵੀ ਹੋ ਜਾਏ ਤੇ ਉਹਦਾ ਨਿਰਯਾਤ ਵੀ ਬਹੁਤ ਹੀ ਸੌਖਾ ਰਹੇ? ਉਹਦੇ ਲਈ ਸਭ ਤੋਂ ਪਹਿਲਾਂ ਵੈਸੇ ਸਮੇਂ ਸਿਰ ਬਿਜਾਈ ਹੁੰਦੀ ਹੈ ਜਿਹੜੀ ਤੁਸੀਂ ਆਲਰੇਡੀ ਕਰ ਹੀ ਚੁੱਕੇ ਹੋ। ਉਸ ਤੋਂ ਬਾਅਦ ਜਿਹੜੀ ਕਿਸਾਨ ਵੀਰਾਂ ਨੇ ਪੁਰਾਣੀ ਬਾਸਮਤੀ ਕਿਸਮਾਂ ਜਿਸ ਤਰ੍ਹਾਂ ਬਾਸਮਤੀ 386 ਜਾਂ 370 ਬੀਜੀ ਹੈ ਘਰ ਖਾਣ ਲਈ ਜਾਂ ਮੰਡੀ ਕਰਨ ਲਈ, ਤੇ ਉਹ ਜਿਹੀ ਲੰਬੀ ਬਾਸਮਤੀ ਜਦੋਂ 45 ਦਿਨ ਦੀ ਖੇਤ ਵਿਚ ਹੋ ਜਾਏ ਤਾਂ ਉਹਨੂੰ ਅੱਧ ਚੋਂ ਲਾਪਰਨ ਨਾਲ ਵੀ ਦੋ ਫਾਇਦੇ ਹੁੰਦੇ ਨੇ। ਇੱਕ ਤੇ ਬਾਸਮਤੀ ਦੀ ਫਸਲ ਢਹਿੰਦੀ ਨਹੀਂ ਤੇ ਦੂਸਰੀ ਜਿਹੜੇ ਆਂਡੇ ਉਹਨਾਂ ਨੇ ਪੱਤਿਆਂ ਦੇ ਸਿਰਿਆਂ ਦੇ ਨੇੜੇ ਦਿੱਤੇ ਹੁੰਦੇ ਨੇ ਉਹ ਨਸ਼ਟ ਹੋ ਜਾਂਦੇ ਨੇ ਤੇ ਇਸ ਪ੍ਰਕਾਰ ਸੁੰਡੀ ਦਾ ਹਮਲਾ ਬੂਟਿਆਂ ਤੇ ਘਟ ਜਾਂਦਾ ਹੈ। ਉਸ ਤੋਂ ਬਾਅਦ ਕਿਸਾਨ ਵੀਰੋ ਆਉਂਦੇ ਕੀਟਨਾਸ਼ਕ। ਹੁਣ ਕੀਟਨਾਸ਼ਕ ਦੀ ਵਰਤੋਂ ਕਿਸਾਨ ਵੀਰੋ ਕਦੋਂ ਕਰਨੀ ਹੈ, ਇਸ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਕਿਸਾਨ ਵੀਰ ਬੇਲੋੜੇ ਕੀਟਨਾਸ਼ਕ ਬੇਲੋੜੇ ਸਮੇਂ ਤੇ ਨਾ ਕਰ ਸਕਣ। ਉਸ ਲਈ ਕਿਸਾਨ ਵੀਰੋ, ਤੁਸੀਂ ਨਿਰੰਤਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਹੈ ਤੇ ਜਦੋਂ ਵੀ ਤੁਹਾਨੂੰ ਲੱਗੇ ਕਿ ਜਿਹੜੀ ਸੁੱਕੀਆਂ ਗੋਭਾਂ ਨੇ ਉਹ 2% ਜਾਂ ਉਹਦੇ ਤੋਂ ਵੱਧ ਗਈਆਂ ਹਨ ਤੇ ਉਦੋਂ ਹੀ ਤੁਸੀਂ ਦਵਾਈ ਬਾਰੇ ਸੋਚਣਾ ਹੈ ਤੇ ਅਗਰ ਨਾ ਪਤਾ ਲੱਗਦਾ ਹੋਏ ਤੇ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸੇਵਾ ਕੇਂਦਰ, ਐਗਰੀਕਲਚਰ ਗਵਰਨਮੈਂਟ ਆਫੀਸਰਸ ਜਾਂ ਪੰਜਾਬ ਯੂਨੀਵਰਸਿਟੀ ਦੇ ਖੇਤੀ ਮਾਹਰਾਂ ਨਾਲ ਸਲਾਹ ਕਰਕੇ ਵੀ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਹੁਣ ਜਦੋਂ ਕਿਸਾਨ ਵੀਰੋ ਤੁਹਾਨੂੰ ਪਤਾ ਲੱਗ ਗਿਆ ਕਿ ਖੇਤ ਵਿਚ 2% ਗੋਭਾਂ ਕੀਆਂ ਹੈਗੀਆਂ ਨੇ ਤੇ ਕਿਸ ਤਰ੍ਹਾਂ ਦੀ ਅਸੀਂ ਸਪਰੇਅ ਕਰੀਏ, ਕਿਸ ਤਰ੍ਹਾਂ ਦੀ ਦਾਣੇਦਾਰ ਦਵਾਈ ਪਾਈਏ, ਉਹਦੇ ਲਈ ਕਿਸਾਨ ਵੀਰੋ ਯੂਨੀਵਰਸਿਟੀ ਨੇ ਕਈ ਤਰ੍ਹਾਂ ਦੀ ਦਵਾਈਆਂ ਸਿਫਾਰਸ਼ ਕੀਤੀਆਂ ਹਨ। ਜਿਹੜੀ ਤੁਸੀਂ ਅਗੇਤੇ ਜਦੋਂ ਕੀੜੇ ਦਾ ਹਮਲਾ ਹੁੰਦਾ ਉਹਦੇ ਚ ਨੀਮ ਆਧਾਰਿਤ ਕੀਟਨਾਸ਼ਕ ਜਿਸ ਤਰ੍ਹਾਂ ਈਕੋਟੇਨ ਆ ਉਹ 60 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ 100 ਲੀਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਏਕੜ ਅਸੀਂ ਕਰ ਸਕਦੇ ਹਾਂ। ਉਸ ਤੋਂ ਇਲਾਵਾ ਅਚੂਕ, ਨੀਮ ਕਵਚ ਇਹ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹਾਂ। ਉਸ ਤੋਂ ਇਲਾਵਾ ਕਿਸਾਨ ਵੀਰੋ ਫੇਮ ਸਿਰਫ ਤੇ ਸਿਰਫ 20 ਮਿਲੀਲੀਟਰ ਹੈ ਪ੍ਰਤੀ ਏਕੜ ਇਹਦੀ ਮਾਤਰਾ। ਉਸ ਤੋਂ ਇਲਾਵਾ ਕੋਰਾਜਨ ਹੈ ਉਹਦੇ ਸਿਰਫ ਤੇ ਸਿਰਫ 60 ਮਿਲੀਲੀਟਰ ਪ੍ਰਤੀ ਏਕੜ ਮਾਤਰਾ ਹੈ। ਉਸ ਤੋਂ ਇਲਾਵਾ ਟਾਕੂਮੀ ਇਹ 50 ਗ੍ਰਾਮ ਪ੍ਰਤੀ ਏਕੜ ਦੀ ਮਾਤਰਾ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਵੀ ਤੁਸੀਂ ਸਪਰੇਅ ਕਰ ਸਕਦੇ ਹੋ। ਉਸ ਤੋਂ ਇਲਾਵਾ ਕਿਸਾਨ ਵੀਰੋ ਯੂਨੀਵਰਸਿਟੀ ਵੱਲੋਂ ਦੁਆਰਾ ਸੁਪਰੀਮ 400 ਗ੍ਰਾਮ ਸਿਫਾਰਿਸ਼ ਕੀਤੀ ਗਈ ਹੈ। ਮੋਰਟਾਰ 170 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ। ਜਿਹੜੀ ਵੀ ਤੁਹਾਨੂੰ ਸਾਰੀਆਂ ਦਵਾਈਆਂ ਦੱਸੀਆਂ ਹੈ ਇਹ ਸਪਰੇਅ ਕਰਨ ਵਾਲੀਆਂ ਦਵਾਈਆਂ ਨੇ। ਇਹਨਾਂ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਤੇ ਜਿਹੜੇ ਆਪਣਾ ਪਿੱਠੂ ਪੰਪ ਹੁੰਦਾ ਹੱਥ ਨਾਲ ਚਲਾਉਣ ਵਾਲਾ ਜਾਂ ਬੈਟਰੀ ਨਾਲ ਚੱਲਣ ਵਾਲਾ ਤੇ ਉਹਦੇ ਵਿਚ ਜਿਹੜੀ ਨੋਜ਼ਲ ਲੱਗੀ ਹੋਣੀ ਹੈ ਉਹਦਾ ਖਾਸ ਧਿਆਨ ਰੱਖਣਾ ਹੈ ਕਿ ਨੋਜ਼ਲ ਤ੍ਰਿਕੋਣੀ ਟ੍ਰਿਪਲ ਐਕਸ਼ਨ ਨੋਜ਼ਲ ਹੋਏ, ਹੋਲੋ ਕੋਨ ਨੋਜ਼ਲ ਹੋਏ ਤੇ ਨੋਜ਼ਲ ਘੱਟੋ ਘੱਟ ਬੂਟੇ ਤੇ 50 ਸੈਂਟੀਮੀਟਰ ਉੱਪਰ ਰੱਖ ਕੇ ਤੁਸੀਂ ਸਪਰੇਅ ਕਰਨੀ ਹੈ ਤੇ ਸਪਰੇਅ ਕਰਨ ਲੱਗੇ ਹਵਾ ਦਾ ਧਿਆਨ ਜ਼ਰੂਰ ਰੱਖਣਾ ਹੈ ਕਿਹੜਾ ਰੁੱਖ ਹਵਾ ਦਾ ਚੱਲ ਰਿਹਾ ਤੇ ਦਵਾਈ ਬੰਦੇ ਤੇ ਕਰਨ ਵਾਲੇ ਸਪਰੇਅ ਤੇ ਨਾ ਪਵੇ। ਉਸ ਤੋਂ ਇਲਾਵਾ ਕਿਸਾਨ ਵੀਰੋ, ਇਹਨਾਂ ਲਈ ਅਸੀਂ ਦਾਣੇਦਾਰ ਦਵਾਈਆਂ ਵੀ ਸਿਫਾਰਿਸ਼ ਕਰਦੇ ਹਾਂ, ਜਿਨ੍ਹਾਂ ਦੇ ਵਿਚ ਸਭ ਤੋਂ ਪਹਿਲਾਂ ਆ ਜਾਂਦਾ ਫਰਟੈਰਾ ਜਾਂ ਮਾਰਕਟੈਰਾ, ਇਹ 4 ਕਿਲੋਗ੍ਰਾਮ ਹੈ। ਉਸ ਤੋਂ ਇਲਾਵਾ ਵਾਈਬ੍ਰੈਂਟ ਹੈ 4 ਕਿਲੋਗ੍ਰਾਮ, ਰੀਏਜੈਂਟ, ਮੋਰਟਲ, ਮਿਫਪ੍ਰੋ ਜੀ, ਮਹਾਵੀਰ, ਇਹ 6 ਕਿਲੋਗ੍ਰਾਮ ਹੈ। ਪਦਾਨ, ਕੈਲਡਾਨ, ਕ੍ਰੀਟਾਪ, ਸੈਨਵੈਕਸ, ਇਹ 10 ਕਿਲੋਗ੍ਰਾਮ ਹੈ। ਹੁਣ ਕਿਸਾਨ ਵੀਰੋ, ਦਾਣੇਦਾਰ ਦਵਾਈਆਂ ਖੇਤ ਵਿਚ ਪਾਉਣ ਲੱਗੇ ਤੁਸੀਂ ਘੱਟੋ ਘੱਟ 3-4 ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ। ਸਭ ਤੋਂ ਪਹਿਲੀ ਗੱਲ ਤੇ ਇਹੀ ਕਿ ਜਿਹੜੇ ਪੈਕਟ ਨੂੰ ਜਦੋਂ ਅਸੀਂ ਦਾਣੇਦਾਰ ਦਵਾਈ ਦਾ ਖੋਲਦੇ ਹਾਂ, ਉਹਦੇ ਵਿਚ ਦਸਤਾਨੇ ਵੀ ਪਏ ਹੁੰਦੇ ਆ, ਤੇ ਉਹ ਦਸਤਾਨੇ ਨੂੰ ਜ਼ਰੂਰ ਤੁਸੀਂ ਹੱਥਾਂ ਤੇ ਚੜਾਉਣਾ ਹੈ। ਉਸ ਤੋਂ ਬਾਅਦ ਸੁੱਕੀ ਰੇਤ ਜਾਂ ਆਪਾਂ ਨੂੰ ਮਿੱਟੀ ਮਿਲ ਜੇ 10-15 ਕਿਲੋ, ਉਹਦੇ ਵਿਚ ਚੰਗੀ ਤਰ੍ਹਾਂ ਦਾਣੇਦਾਰ ਦਵਾਈ ਨੂੰ ਰਲਾਉਣਾ ਹੈ। ਇਸ ਬਾਤ ਨੂੰ ਸੁਨਿਸ਼ਚਿਤ ਕਰਨਾ ਹੈ ਕਿ ਖੇਤ ਵਿਚ ਪਾਣੀ ਜ਼ਰੂਰ ਖੜਾ ਹੋਣਾ ਚਾਹੀਦਾ, ਤੇ ਜਿਹੜਾ ਵੀ ਦਾਣੇਦਾਰ ਦਵਾਈ ਦਾ ਛੱਟਾ ਦਊਗਾ ਉਹਦੇ ਕੋਈ ਵੀ ਜਿਸਮ ਤੇ ਸੱਟ ਨਾ ਲੱਗੀ ਹੋਏ, ਜ਼ਖਮ ਨਾ ਹੋਏ, ਤੇ ਇਸੇ ਤਰ੍ਹਾਂ ਤੁਸੀਂ ਰਲਾ ਕੇ ਹੌਲੀ ਹੌਲੀ ਛੱਟਾ ਦੇ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਈਮ ਅਖਤਰ। भगवान श्री कृष्ण का जन्मोत्सव आज देश भर में श्रद्धा और उल्लास के साथ मनाया जा रहा है। हमारे संवाददाता ने बताया है कि उत्तर प्रदेश में भगवान श्री कृष्ण की नगरी मथुरा वृंदावन में जन्माष्टमी का भव्य आयोजन किया जा रहा है।
2: भगवान कृष्ण की जन्मभूमि को दुल्हन की तरह सजाया गया है और हर तरफ रंग बिरंगी रोशनी की छटा बिखरी हुई है। इस अवसर पर लाखों श्रद्धालु भगवान श्री कृष्ण के दर्शन कर अभिभूत हो रहे हैं। यहाँ के प्रमुख मंदिर मथुरा की श्री कृष्ण जन्मभूमि, द्वारिकाधीश मंदिर, वृंदावन के विश्व प्रसिद्ध ठाकुर बिहारी जी मंदिर में श्री कृष्ण जन्माष्टमी की जबरदस्त तैयारियां हैं, जहां रात में जन्मोत्सव मनाया जाएगा। सुशील चंद्र तिवारी, आकाशवाणी समाचार, लखनऊ।
1: राष्ट्रपति द्रौपदी मुर्मू, उपराष्ट्रपति सीपी राधाकृष्णन, प्रधानमंत्री नरेंद्र मोदी, गृहमंत्री अमित शाह, रक्षा मंत्री राजनाथ सिंह और लोकसभा अध्यक्ष ओम बिरला ने देशवासियों को जन्माष्टमी की शुभकामनाएं दी हैं। केरल में भी कृष्ण जन्माष्टमी का पर्व धार्मिक उत्साह के साथ मनाया जा रहा है। विशेष मंदिर अनुष्ठान, भव्य शोभा यात्राएं और प्रसिद्ध अरनमूला वल्ला सद्देक इस पर्व का हिस्सा हैं। भारत ने अंतरिक्ष कार्यक्रम में एक और बड़ी उपलब्धि हासिल की है। भारतीय अंतरिक्ष अनुसंधान संगठन इसरो ने आज तड़के श्रीहरिकोटा से GSLV-F17 रॉकेट से पृथ्वी अवलोकन उपग्रह EOS-05 का सफल प्रक्षेपण किया। उपराष्ट्रपति सीपी राधाकृष्णन ने इस सफलता पर इसरो के वैज्ञानिकों और इंजीनियरों को बधाई दी है। प्रधानमंत्री नरेंद्र मोदी ने कहा कि ये राष्ट्र के लिए गर्व का क्षण है। श्री मोदी ने कहा कि ये सफलता भारत के अंतरिक्ष कार्यक्रम की उत्कृष्टता, नवाचार और बढ़ती क्षमताओं को दर्शाती है। इसरो अध्यक्ष वी नारायणन ने कहा कि ये मिशन भारत की पृथ्वी अवलोकन क्षमताओं को और मजबूत करेगा। अंतरिक्ष राज्य मंत्री जितेंद्र सिंह ने आज भारत और फ्रांस के बीच अंतरिक्ष क्षेत्र में सहयोग और प्रगाढ़ करने पर चर्चा की। इस दौरान मानव सहित अंतरिक्ष उड़ान, एडवांस स्पेस टेक्नोलॉजी और दोनों देशों की अंतरिक्ष एजेंसियों और उद्योगों के बीच बेहतर तालमेल पर चर्चा हुई। डॉक्टर सिंह ने फ्रांस के उच्च शिक्षा, अनुसंधान और अंतरिक्ष कार्य मंत्री फिलिप बैप्टिस्ट के साथ वीडियो कॉन्फ्रेंसिंग के जरिए द्विपक्षीय बैठक की। ब्रिक्स देशों के मुख्य न्यायाधीशों का 3 दिन का सम्मेलन आज नई दिल्ली में शुरू हुआ। इस सम्मेलन में ब्रिक्स सदस्य देशों और सहयोगी देशों के मुख्य न्यायाधीश, सुप्रीम कोर्ट के अध्यक्ष और वरिष्ठ न्यायिक अधिकारी भाग ले रहे हैं। भारत के मुख्य न्यायाधीश सूर्यकांत ने आज रूस, चीन, संयुक्त अरब अमीरात, दक्षिण अफ्रीका, ईरान और उज्बेकिस्तान सहित कई देशों के न्यायिक प्रतिनिधिमंडल के प्रमुखों के साथ कई द्विपक्षीय बैठकें की। सर्वोच्च न्यायालय ने 7 राज्यों को न्यायिक अधिकारियों की सेवानिवृत्ति आयु 60 से बढ़ाकर 62 वर्ष करने का निर्देश दिया है। मुख्य न्यायाधीश सूर्यकांत, न्यायमूर्ति जॉय माल्य बागची और न्यायमूर्ति वी मोहना की पीठ ने छत्तीसगढ़, कर्नाटक, मध्य प्रदेश, महाराष्ट्र, सिक्किम, तमिलनाडु और पश्चिम बंगाल राज्यों को संबंधित सेवा नियमों में संशोधन करके सेवानिवृत्ति आयु को औपचारिक रूप से 62 वर्ष करने का निर्देश दिया। उपराष्ट्रपति सीपी राधाकृष्णन ने आज चंडीगढ़ में पंजाब विश्वविद्यालय परिसर में परिष्कृत विश्लेषणात्मक उपकरण सुविधा और केंद्रीय उपकरण प्रयोगशाला में उन्नत उपकरण सुविधा का उद्घाटन किया। इस सुविधा से जीव विज्ञान, रसायन विज्ञान, भौतिक विज्ञान, इंजीनियरिंग और संबंधित क्षेत्रों में विश्वविद्यालय की विश्लेषण और अनुसंधान क्षमताएं बढ़ेंगी। प्रधानमंत्री नरेंद्र मोदी कल नई दिल्ली में श्रीराम कॉलेज ऑफ कॉमर्स एसआरसीसी के शताब्दी समारोह में भाग लेंगे। इस अवसर पर श्री मोदी सभा को संबोधित भी करेंगे। सात्विक साईराज रमकी रेड्डी और चिराग शेट्टी की पुरुष डबल्स जोड़ी चाइना मास्टर्स बैडमिंटन टूर्नामेंट के सेमीफाइनल में पहुंच गई है। भारतीय जोड़ी ने कड़े क्वार्टर फाइनल मुकाबले में डेनमार्क की जोड़ी को 21-13, 16-21, 21-18 से हराया। इसके साथ ही ये समाचार बुलेटिन समाप्त हुआ।
3: ये आकाशवाणी दिल्ली का इंद्रप्रस्थ चैनल है। आइए सुनते हैं कार्यक्रम कृषि जगत।

ਡਿਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤ

ਤਿਆਂ ਹਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ।